0: ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੂਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ।
1: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
2: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
5: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
6: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
5: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
6: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ।
5: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕੌਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-460-6661 4036161611।
7: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ

0: 12th, inshallah milenge. Aur apna thank you so much for joining us on the KWJ World Stage. Aapko bahut bahut shukriya aur itna pyar milega aapko ki hum aap phir se jo majboor ho jayenge ek aur jo hai artist ko lane ke liye yahan par.
1: Sir, aap itna pyar de rahe hain mujhe, mera abhi se dil kar raha hai Calgary move ho jaun main.
0: वैसे आप दूर नहीं हमसे, यू नो दैट.
1: थैंक यू भाई, टेक केयर, टेक केयर, विशिंग ऑल ऑफ यू ऑल द बेस्ट.
0: चलो थैंक यू सो मच. ये थे वन एंड ओनली लॉरेंस. या
1: थैंक यू भाई, थैंक यू, थैंक यू, थैंक यू रिजवान भाई, थैंक यू सो मच.
0: वन एंड ओनली लॉरेंस जो है, मिस्टर लॉरेंस, जो कि दुनिया भर में आर्टिस्ट को जो है प्रमोट करते हैं, उनके साथ काम करते हैं, उनके साथ उनका उठना बैठना है. और वी आर सो हम्बल एंड वी आर सो ऑनर्ड कि उन्होंने हमें जो है यहाँ पर लाइव ज्वाइन किया ऑन KWJ वर्ल्ड स्टेज. तो लेते हैं छोटे से ब्रेक. ब्रेक के बाद वन ऑफ द जो है टीम मेंबर विल ज्वाइन अस एज वेल. आई थिंक शी इज आउट ऑफ टाउन, लेकिन विल ज्वाइन हर इन अ फ्यू जो है फ्यू मिनट्स. लेकिन सुनते रहिए, आपने जाना नहीं है, जाना कहीं नहीं है. KWJ वर्ल्ड स्टेज इज ऑन एयर ओनली ऑन रेडियो संगम 94.7 FM. मेरा नाम जलाल है एंड विल बी राइट बैक.
2: स्टूडियो ते भरोसा कर लो, किसी भी उम्र दिया दो पासपोर्ट फोटो सिर्फ $7 विच तुहाडे कारोबार जा सोशल मीडिया प्रोफाइल लई प्रोफेशनल हेडशॉट, सुंदर फैमिली फोटो जो सदा लई यादगार बन जावे. साडे तजर्बेकार फोटोग्राफर लेटेस्ट इक्विपमेंट वरतदे हन तां जो तुहाडियां फोटोआं बिल्कुल परफेक्ट आउण. ए सब कुछ बिल्कुल वाजिब प्राइस ते. पासपोर्ट तो लैके हेडशॉट अते परिवारिक पोर्ट्रेट तक असी सब कुछ करदे हां. पिक्सल फोटो स्टूडियो ते भरोसा करो, तुहाडी फोटोग्राफी दी हर लोड़ लई कॉल करो 403-947-0060 403-947-0060 जां आओ यूनिट 530-669 सुवाना बुलेवर्ड नॉर्थ ईस्ट कैलगरी. पिक्सल फोटो स्टूडियो, जिंदगी दे पलां नूं कैद करदे होए इक फोटो इक वार.
3: ट्रक चाड़न लई थब्बा नोटां दा लगदा है. होर ता होर ट्रकां दी इंश्योरेंस बंदे दा धुआं कढ दिंदी है ते दुहाइयां फिर बंदा पौंदा है.
2: सुनो सुनो सुनो, ट्रकिंग कंपनियां दे मालक ते ट्रक ओनर जरा ध्यान नाल सुनो. ट्रकां दी सस्ती इंश्योरेंस दा हल हुण आ गया. ट्रकां वास्ते इंश्योरेंस दे रेट लैण लई सोनिक इंश्योरेंस दे मानस पहुजा नाल 587-832-1208 ते संपर्क करो. तजर्बेकार इंश्योरेंस ब्रोकर मानस पहुजा ते उन्हां दी टीम प्रोफेशनल सेवावां दिंदे हन. बेस्ट ट्रक इंश्योरेंस रेट्स लई याद रखो सोनिक इंश्योरेंस 587-832-1208.
3: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ, ਮੈਟਰਸ, ਸੋਫਾ ਸੈੱਟ, ਅਪਲਾਈਐਂਸਿਸ, ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ. ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸਨਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ. ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਸ ਅਖਬਾਰ ਦੇ ਵਿੱਚ ਛਾਪੀਆਂ ਨੇ. ਪਤਾ ਹੈ 3451 ਸਨਰਿਜ ਵੇ, ਨਾਰਥ ਈਸਟ ਕੈਲਗਰੀ. ਫੋਨ ਨੰਬਰ 403-726-6200, 403-726-6200. ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
4: ਥੱਕ ਗਏ ਆ ਘਰ ਲੱਭ ਲੱਭ ਕੇ. ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ.
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ. ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ.
4: ਕਰ ਲਿਆ ਜੀ ਨੋਟ. ਫੋਨ ਨੰਬਰ 403-618-2112.
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ.
4: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
3: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ. ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ. ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112. ਅਰੁਣ ਕੌਸ਼ਲ. ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ. ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ. ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ. ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ. ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ.

0: ਵਾਲਾ ਵੱਡਾ ਸ਼ੋਰੂਮ, ਸਭ ਦਾ ਮਾਣ, ਸਭ ਦੀ ਚਾਹਤ। ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
1: ਮਰਸੀਡੀਜ਼ ਬੈਂਜ਼ ਕੰਟਰੀ ਹਿਲਸ।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ, ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 4036074208 ਅਕਾਲ ਫੋਰਨ ਐਕਸਚੇਂਜ।
4: ਜੀ ਵੈਲਕਮ ਬੈਕ ਟੂ ਕਾਫੀ ਜਲਾਲ ਔਨ ਰੇਡੀਓ ਸਟੇਸ਼ਨ 94.7 FM। ਜੀ ਹਾਂ, ਮੈਂ ਹਮਾਰ ਸਾਥ ਇੱਕ ਬਹੁਤ ਹੀ ਆਵਰ ਗੁੱਡ ਫਰੈਂਡ ਜ਼ਰਾ ਇਜ਼ ਔਨ ਦੀ ਲਾਈਨ। ਹਲੋ ਜ਼ਰਾ, ਯਾਲੀ ਮਦਦ। ਯਾਲੀ ਮਦਦ, ਜਲਾਲ
5: ਭਾਈ ਕੈਸੇ ਆਪ, ਠੀਕ ਹੈ?
4: Thank you so much for joining us. Yes, we are all good. Thank you so much. Are you getting ready for Ali Haider?
5: I am very excited. This is my first project with Rizwan and Karim Bhai. So I'm very, very excited to be part of this team. And, you know, it's going to be a sold-out show. Very, very excited.
6: We are also excited, Zara, that you are with us. You are doing excellent, excellent job. Like excellent work, and I'm very proud that you are part of our team.
5: Thank you so much, Rizwan, for having me.
4: Okay, so Zara, you know, for the June 12th, what are you trying? Like, you know, like did you buy your new clothes and everything is ready to go?
5: अरे भाई मेहंदी भी लगाया मैंने, नए कपड़ों की बात करते
4: हैं। I love this excitement.
5: Hamari Pakistani community mein, for anyone who grew up listening to Ali Haider, not only Pakistani community, India community mein purani jeans ka jo song hai kitna mashhoor hua tha, aap acche se jante hain. And this show is more than just a concert, right? It's a journey back to some of our most cherished memories, right? Chahe chote ho, bade ho, jaise bhi ho, it's a daily life, childhood memories coming back to live on stage on June 12th, right? So, isliye to excitement to hai hi.
4: Theek hai, acha, agar kisi ko, agar kisi ne ticket nahi liye ho abhi tak, to what do you want to say?
5: Arre bhai, le lo, jaldi ticket le lo. Jab khatam ho jayenge, to phir kya hoga? Sold out show hai ye. तो अपने टिकट्स जल्दी जल्दी ले लें, आप वेट ना करें। इट्स एन एक्साइटमेंट फॉर टू सी आवर कम्युनिटी कम टुगेदर फॉर एन इवनिंग दैट सेलिब्रेट्स म्यूजिक कल्चर एंड अनफॉरगेटेबल मेमोरीज। और अली हैदर इज अ लेजेंडरी हिमसेल्फ, तो प्लीज आप अपने टिकट्स जल्द अज जल्द ले लें। और टिकट्स की डिटेल्स आपके ब्रोशर्स में और रिजवान के नंबर पे आप कॉल करें, हमारे नंबर पे कॉल करें, इवन ब्राइट के ऊपर हमारे टिकट्स हैं, सो प्लीज बाय योर टिकट।
6: थैंक यू जी। हमारे टिकट इवन ब्राइट पे मौजूद हैं, और जैसे कि आप लोगों को पता है कि टिकट जल्दी सोलो है, ज़ारा ने भी कहा है कि जल्दी बाय करें, तो प्लीज।
4: यस सर, या सो थैंक यू सो मच ज़ारा फॉर जॉइनिंग अस, इंशाल्लाह वी विल सी ऑन ऑन जून द 12th।
5: एब्सोल्युटली भाई, प्लीज आप भी हमारे टीम के हिस्सा हैं, और आप तो हमारे कैलगरी के पुराने खिलाड़ी हैं, तो करीम भाई, विद करीम भाई वी आर यू नो स्ट्रॉन्गर always in Calgary. So thank you so much everybody. Karim Bhai, Shana Zappa, you know, Jalal Bhai, yourself, Rizwan. This is our first show, first project, but we're going to rock it. So thank you so much for having me with your radio show.
4: Aapne bola purana khiladi, I hope it's in a good way.
5: Yeah, it's in good way, bhai. Always in good way. Purani khiladi to hamare hote hi hamesha golden.
4: No, I'm just kidding. Thank you so much for joining us, and inshallah,
5: thank
4: we'll see you live on the June 12th.
5: Absolutely. Thank you so much, everybody. Take care.
4: Bye-bye. Gee, one and only Zara joined us all the way. Now we have another team member here. Shehnaz Devan Murji, our good friend, you know, she is, jo unko jante hain, she is always a part of the Coffee Jalal shows as well. Now she is back here.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: Calgary's oldest, biggest and only South Asian radio station. Sabarang Radio 94.7 FM.
2: Monday, Tuesday, Thursday, Friday 7 to 8 p.m. Sundays 1 to 5 p.m.
1: Visit sabarang.ca.
3: Punjab to prasidh patrakar Jitinder Pannu ji nu somvar to shukrawar Radio Sursangam 94.7 FM te suno. Hafte de 20 ghante Radio Sursangam. radiosursangam.ca phone 403-585-0910 Radio Sursangam.
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.
5: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਆ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ

0: ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੂਜਾ 5871201208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
1: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ ਥੈਂਕ ਯੂ
0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868
5: ਫਲਾਈਟ ਬਹੁਤ ਲੇਟ ਹੋ ਗਈ ਖਾਣ ਲਈ ਬਰਗਰ ਲੈ ਲਈਏ
6: ਨਾ ਜੀ ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ
5: ਮਾੜੇ ਨਖਰੇ ਨਾ ਕਰੋ ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ
6: ਓਹੋ ਤੁਹਾਨੂੰ ਨਹੀਂ ਕਸ਼ਟ ਦੇਣਾ ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ
5: ਸਮੋਸਾ ਹਾਊਸ ਇੰਡੀਅਨ ਕੁਜ਼ੀਨ ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ ਲੰਚ ਐਂਡ ਡਿਨਰ ਵਿੱਚ ਪੂਰੀਆਂ ਛੋਲੇ ਭਟੂਰੇ ਫਿਸ਼ ਟਿੱਕਾ ਚਾਈਨੀਜ਼ ਇੰਡੀਅਨ ਫੂਡ ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ ਇੰਡੀਅਨ ਕੌਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਓਪਨ 24 ਆਵਰਸ ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ ਕਾਲ 403-460-6661 4036161-6161
7: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਮਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ

0: ਕੈਲਗਰੀ।
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222। ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹਾਂ ਤੇ ਮੈਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ ਇੱਕ ਵਾਰ ਫਿਰ ਸਾਰੇ ਲਿਸਨਰਸ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਹਾਂ ਜੀ। ਅੱਜ 3 ਜੂਨ ਦਿਨ ਬੁੱਧਵਾਰ ਹੈ ਤੇ ਹਰ ਰੋਜ਼ ਦੀ ਤਰ੍ਹਾਂ ਇਹ ਪ੍ਰੋਗਰਾਮ 10 ਵਜੇ ਤੱਕ ਚੱਲੇਗਾ। ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਫੋਨ ਲਾਈਨ ਦੇ ਜ਼ਰੀਏ ਹਾਜ਼ਰੀ ਭਰਨਗੇ ਤੇ ਪੰਜਾਬ ਦੇ ਕੁਛ ਖਾਸ ਮੁੱਦੇ ਤੇ ਪੰਜਾਬ ਦੀਆਂ ਕੁਛ ਖਾਸ ਖਬਰਾਂ ਤੇ ਆਪਣੇ ਜਿਹੜੇ ਵਿਚਾਰ ਹੈ ਉਹ ਸਾਡੇ ਨਾਲ ਸਾਂਝੇ ਕਰਨਗੇ। ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਇਸ ਗੱਲ ਦਾ ਬੜਾ ਠੋਕ ਕੇ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਸਸਤੀ ਟਰੱਕਾਂ ਦੀ ਇੰਸ਼ੋਰੈਂਸ ਕੋਈ ਨਹੀਂ ਕਰਦਾ, ਉਹ ਬੈਸਟ ਰੇਟ ਦਿੰਦੇ ਨੇ ਟਰੱਕਾਂ ਦੀ ਇੰਸ਼ੋਰੈਂਸ ਤੇ। ਸੋ ਇਹਨਾਂ ਦੇ ਦਾਅਵੇ ਦਾ ਤੁਸੀਂ ਫਾਇਦਾ ਚੁੱਕ ਸਕਦੇ ਹੋ, ਇਹਨਾਂ ਨੂੰ ਕਾਲ ਕਰ ਸਕਦੇ ਹੋ 587-832-1208 ਤੇ। ਵਾਈਵਾਈਸੀ ਹੋਮ ਕੇਅਰ ਨੇ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ। ਵੀਰਪਾਲ ਕੌਰ ਢੱਟ ਹੋਰਾਂ ਦੀ ਟੀਮ ਜਿਹੜੀ ਹੈ ਉਹ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਨ ਦੀਆਂ ਸੇਵਾਵਾਂ ਦਿੰਦੀ ਹੈ ਤੇ ਬਿੱਲ ਸਿੱਧਾ ਸਰਕਾਰ ਨੂੰ ਕਰਦੀ ਹੈ। ਜੇਕਰ ਇੱਦਾਂ ਦੀਆਂ ਸਰਵਿਸਿਜ਼ ਤੁਸੀਂ ਘਰ ਦੇ ਵਿੱਚ ਕਿਸੇ ਬਜ਼ੁਰਗ ਲਈ ਲੈਣਾ ਚਾਹੁੰਦੇ ਹੋ ਤੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 8257600983 ਤੇ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਨੇ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਵੀ ਇਹਨਾਂ ਨੂੰ ਮਿਲਿਆ। ਜੇਕਰ ਤੁਸੀਂ ਮਰਸੀਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ 403-903-6657 ਤੇ। ਕੈਲਗਰੀ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਲੈਣੀ ਹੈ, ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤਾਂ ਤੁਸੀਂ ਇਹਨਾਂ ਨੂੰ 403-404-3500 ਤੇ ਕਾਲ ਕਰ ਸਕਦੇ ਹੋ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਦਰ ਇੰਡੀਆ ਰੈਸਟੋਰੈਂਟ ਵਾਲੇ ਨੇ ਜਿਹੜੇ ਕਿ ਦੇਸੀ ਘਿਓ ਦੇ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ। ਨਾਰਥ ਈਸਟ ਦੇ ਵਿੱਚ ਨੇ, 24 ਘੰਟੇ ਖੁੱਲ੍ਹੇ ਰਹਿੰਦੇ ਨੇ ਤੇ 403-461-6661 ਤੇ ਕਾਲ ਕਰਕੇ ਕਿਸੇ ਵੀ ਸਮੇਂ ਤੁਸੀਂ ਆਪਣਾ ਮਨਪਸੰਦ ਫੂਡ ਮੰਗਵਾ ਕੇ ਖਾ ਸਕਦੇ ਹੋ ਜੀ। ਪ੍ਰੋਗਰਾਮ ਦੇ ਅਗਲੇ ਸਪਾਂਸਰ ਪਿਕਸਲ ਫੋਟੋ ਸਟੂਡੀਓ ਵਾਲੇ ਨੇ। ਸਵਾਨਾ ਬਾਜ਼ਾਰ ਦੇ ਵਿੱਚ ਹੈ ਜੀ ਇਹ ਪਿਕਸਲ ਫੋਟੋ ਸਟੂਡੀਓ ਤੇ ਖਾਸ ਗੱਲ ਇਹ ਹੈ ਕਿ ਬੜਾ ਹੀ ਵਧੀਆ ਕੰਮ ਕਰਦੇ ਨੇ ਤੇ ਬੜੇ ਘੱਟ ਰੇਟਾਂ ਤੇ। ਪਾਸਪੋਰਟ ਸਾਈਜ਼ ਫੋਟੋ ਜੇਕਰ ਤੁਸੀਂ ਲੈਣੀ ਹੈ ਤੇ ਤੁਹਾਡੇ ਕੋਲੋਂ $7 ਇਹਨਾਂ ਨੇ ਲੈਣੇ ਆ। ਸੋ ਜੇਕਰ ਤੁਸੀਂ ਫੋਟੋ ਖਿਚਾਉਣਾ ਚਾਹੁੰਦੇ ਹੋ, ਵੀਡੀਓਗ੍ਰਾਫੀ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਇਵੈਂਟ ਕਵਰ ਕਰਾਉਣਾ ਤਾਂ ਤੁਸੀਂ ਜਾਂ ਸਵਾਨਾ ਬਾਜ਼ਾਰ ਵਿਜ਼ਿਟ ਕਰ ਲਓ ਪਿਕਸਲ ਫੋਟੋ ਸਟੂਡੀਓ ਜਾਂ ਫਿਰ ਇਹਨਾਂ ਨੂੰ ਕਾਲ ਕਰ ਲਓ 403-947-0060 ਤੇ।

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਪੰਨੂ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਚ ਤੁਹਾਡਾ।
1: ਜੀ ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜੀ, ਸਵਾਗਤ ਤੁਹਾਡਾ ਕਰਨਾ ਚਾਹੀਦਾ। ਵਾਹਵਾ ਚਿਰ ਬਾਅਦ ਆਏ ਹੋ, ਪਤਾ ਨੀ ਉਡੀਕਦੇ ਸੀ ਕਿ ਕੈਨੇਡਾ ਪਹਿਲਾਂ ਅਮਰੀਕਾ ਦਾ 52ਵਾਂ ਸੂਬਾ ਬਣ ਕੇ ਫਿਰ ਜਾਵਾਂਗੇ। ਤਰੱਕੀਆਂ ਕਰਾ ਕੇ ਆਏ ਜੇ ਆਪਦੇ
0: ਜੀ। ਬਿਲਕੁਲ, ਖੈਰ ਅਸੀਂ
1: ਅਮਰੀਕਾ ਵਾਲਿਆਂ ਦੇ ਅਮਰੀਕਾ ਵਾਲਿਆਂ ਦੇ ਬਾਪੂ ਨੇ ਕੁੰਡਾ ਚੁੱਕਿਆ, ਪਤਾ ਨੀ ਕਿਹਦੀਆਂ ਕਿਹਦੀਆਂ ਰੜਕਾਂ ਕੱਢੂ।
0: ਬਿਲਕੁਲ ਜੀ, ਗੱਲ ਕਰਦੇ ਉਸ ਬਾਪੂ ਦੀ ਵੀ ਅੱਗੇ ਜਾ ਕੇ, ਪਰ ਪੰਜਾਬ ਦੇ ਸੁਰਤ ਹਾਲ ਪਹਿਲਾਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ। ਸਭ ਤੋਂ ਮਹਿੰਗੀ ਪੰਜਾਬ ਦੇ ਵਿੱਚ ਦੇਖੀ ਤੇ ਐਜੂਕੇਸ਼ਨ ਹੈ, ਖਾਸ ਕਰਕੇ ਪ੍ਰਾਈਵੇਟ ਸਕੂਲ ਝੰਡ ਕੱਢਿਆ ਪਿਆ ਲੋਕਾਂ ਦਾ। ਹੁਣ ਭਗਵੰਤ ਮਾਨ ਦਾ ਧਿਆਨ ਉਧਰ ਨੂੰ ਵੀ ਹੋ ਗਿਆ ਜੀ, ਕਹਿੰਦੇ ਜੇ ਪ੍ਰਾਈਵੇਟ ਸਕੂਲਾਂ ਵਾਲਿਆਂ ਨੇ ਫੀਸ ਵਧਾਈ 5% ਤੋਂ ਜ਼ਿਆਦਾ ਤੇ ਉਹਨਾਂ ਤੇ ਵੀ ਸ਼ਿਕੰਜਾ ਕੱਸਿਆ ਜਾਊਗਾ। ਕੀ ਹੈ ਜੀ ਪੂਰੀ ਖਬਰ?
1: ਸਭਨੀਮ ਖਬਰ ਇਹ ਆ ਕਿ ਸਾਡੇ ਕੋਲ ਹਰ ਸਾਲ ਹੀ ਇਹੋ ਜਿਹੀਆਂ ਰਿਪੋਰਟਾਂ ਅਖਬਾਰਾਂ ਚ ਵੀ ਸਕਦੀਆਂ, ਮੀਡੀਆ ਚ ਬਾਕੀ ਸਾਈ ਵੀ ਆਉਂਦੀਆਂ ਕਿ ਪ੍ਰਾਈਵੇਟ ਸਕੂਲਾਂ ਵਾਲੇ ਆਪਣੀ ਮਰਜ਼ੀ ਨਾਲ ਫੀਸਾਂ ਵਧਾ ਰਹੇ ਆ, ਮਰਜ਼ੀ ਨਾਲ ਜਿਹੜੀਆਂ ਕਿਤਾਬਾਂ ਕਾਪੀਆਂ

ਵਰਦੀਆਂ ਤੇ ਹੋਰ ਚੀਜ਼ਾਂ ਦੇ ਰੇਟ ਚੜਾ ਰਹੇ ਆ, ਅੰਨੀ ਪਈ ਆ। ਉਸ ਹਿਸਾਬ ਨਾਲ ਫਿਰ ਇਹ ਹੁੰਦਾ ਕਿ ਲੋਕੀ ਬੋੜੀ ਬੋੜੀ ਕਰਦੇ ਆ, ਸਕੂਲਾਂ ਵਾਲੇ ਪਰਵਾਹ ਨਹੀਂ ਕਰਦੇ ਜੇ ਕਿਤੇ ਜਾ ਕੇ ਕੋਈ ਮੁਜ਼ਾਹਰਾ ਵਗੈਰਾ ਕਰਨ, ਤੇ ਸਕੂਲ ਵਾਲੇ ਇਸ ਗੱਲ ਦੇ ਉੱਤੇ ਪੁਲਿਸ ਦੀ ਮਦਦ ਲੈ ਲੈਂਦੇ ਆ। ਆਮ ਤੌਰ ਤੇ ਸਰਕਾਰ ਇਹਨਾਂ ਸਕੂਲਾਂ ਵਾਲਿਆਂ ਦਾ ਹੁੰਦੀ। ਇਹ ਪਹਿਲੀ ਵਾਰ ਹੈ ਕਿ ਸਰਕਾਰ ਨੇ, ਖਾਸ ਕਰਕੇ ਮੁੱਖ ਮੰਤਰੀ ਨੇ ਆਪ ਇਹ ਬਿਆਨ ਦਿੱਤਾ ਕਿ ਜਿਹੜੇ ਪ੍ਰਾਈਵੇਟ ਸਕੂਲਾਂ ਵਾਲੇ ਨੇ ਉਹ ਕਿਸੇ ਵੀ ਹਾਲਤ ਵਿੱਚ ਸਕੂਲਾਂ ਦੀ ਫੀਸ ਜਿਹੜੀ ਸਾਲ ਪਿੱਛੋਂ ਵਧਾਉਣੀ ਆ ਉਹ 5% ਤੋਂ ਨਹੀਂ ਵਧਾ ਸਕਣਗੇ, ਜਦਕਿ ਹੁਣ ਤੱਕ ਉਹ 15% ਆਮ ਵਧਾਉਂਦੇ ਸੀ। ਉਸ 15% ਦੇ ਨਾਲ ਵੀ ਕੁੱਝ ਫੰਡ, ਕੁਛ ਹੋਰ ਚੀਜ਼ਾਂ, ਡੋਨੇਸ਼ਨ ਵਗੈਰਾ ਏਦਾਂ ਦੇ ਪਾ ਲੈਂਦੇ ਸੀ, ਲੋਕੀ ਉਹਦੇ ਚ ਫਸ ਜਾਂਦੇ ਸਨ। ਉਹ ਜਿਹੜਾ ਸਾਰਾ ਪੁਰਾਣਾ ਸਿਸਟਮ ਸੀ ਉਹਦੇ ਉੱਤੇ ਮੁੱਖ ਮੰਤਰੀ ਨੇ ਕਹਿਤਾ ਕਿ ਹੁਣ ਨਹੀਂ ਇਹ ਚੱਲਣ ਦੇਣਾ, ਸਿਰਫ 5% ਵਧਾਈ ਜਾ ਸਕੂਗੀ, 15 ਵਾਲੀ ਗੱਲ ਨਹੀਂ ਹੋਏਗੀ। ਇਹਦੇ ਨਾਲ ਪ੍ਰਾਈਵੇਟ ਸਕੂਲਾਂ ਵਾਲਿਆਂ ਦਾ ਸ਼ਿਕੰਜਾ ਤਾਂ ਦੱਸਿਆ ਜਾ ਸਕਦਾ, ਉਹ ਛੇਤੀ ਕਿਤੇ ਨੂੰ ਬਰਦਾਸ਼ਤ ਨਹੀਂ ਕਰਨਗੇ। ਮੇਰਾ ਖਿਆਲ ਹੈ ਕਿ ਉਹ ਕੋਰਟਾਂ ਵਿੱਚ ਵੀ ਜਾਣਗੇ ਕਿ ਸਾਡੇ ਉੱਤੇ ਸਰਕਾਰ ਇਹ ਪਾਬੰਦੀਆਂ ਨਹੀਂ ਲਾ ਸਕਦੀ। ਉਦਾਂ ਇਹ ਪ੍ਰਾਈਵੇਟ ਸਕੂਲਾਂ ਵਾਲੇ ਜੋ ਕੁਝ ਕਰਦੇ ਆ ਸਾਰਿਆਂ ਨੂੰ ਪਤਾ ਕਿ ਕਿਤਾਬਾਂ ਕਾਪੀਆਂ ਵੀ ਭਾਵੇਂ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ CBSE ਉਹਦੀਆਂ ਕਿਤਾਬਾਂ ਵੀ ਲੈਣੀਆਂ, ਤੇ ਇਹ ਨੀ ਕਹਿੰਦੇ ਜਾ ਕੇ ਕਿਤਾਬਾਂ ਲੈ ਕੇ ਆਉਣ, ਕਹਿੰਦੇ ਸਿਰਫ ਫਲਾਣੀ ਕਿਤਾਬ ਤੋਂ ਦੁਕਾਨ ਤੋਂ ਲਿਆਓ, ਕਿਉਂਕਿ ਉਸ ਦੁਕਾਨ ਨਾਲ ਇਹਨਾਂ ਸਾਰਿਆਂ ਨੇ ਹਿੱਸਾ ਪੱਤੀ ਰੱਖੀ ਹੁੰਦੀ ਹੈ। ਯੂਨੀਫਾਰਮ ਵਾਸਤੇ ਕੱਪੜਾ ਉਹ ਤੁਹਾਨੂੰ ਫਲਾਣੀ ਦੁਕਾਨ ਤੋਂ ਲੈਣਾ ਪਊ, ਸ਼ੂਜ ਜਰਾਬਾਂ ਇਹ ਲੈਣੇ ਆ ਇਹ ਵੀ ਫਲਾਣੀ ਦੁਕਾਨ ਤੋਂ ਲੈਣੇ ਪੈਣਗੇ। ਬਹੁਤ ਸਾਰੇ ਸਕੂਲਾਂ ਨੇ ਆਪਣਾ ਆਪਣਾ ਬੱਸਾਂ ਦਾ ਫਲੀਟ ਬਣਾਇਆ। ਮੈਂ ਇੱਥੋਂ ਲੰਘਦਿਆਂ ਸਵੇਰੇ ਵੇਖਦਾ ਕਈ ਸਕੂਲ ਇਹੋ ਜਿਹੇ ਆ ਜਿਹਨਾਂ ਚੋਂ 30-30, 40-40 ਬੱਸਾਂ ਨਿਕਲਦੀਆਂ, ਉਹ ਅੱਗੜ ਪਿੱਛੜ ਲਾਈਨ ਲੱਗੀ ਜਾਂਦੀ ਆ, ਕੋਈ ਰੂਲਸ ਦੀ ਪਾਲਣਾ ਨਹੀਂ ਹੁੰਦੀ, ਲਾਲ ਬੱਤੀਆਂ ਵੀ ਕ੍ਰਾਸ ਕਰਦੇ ਆ, ਕਈ ਵਾਰੀ ਨੰਬਰ ਪਲੇਟਾਂ ਵੀ ਪੂਰੀਆਂ ਨਹੀਂ ਹੁੰਦੀਆਂ। ਸਕੂਲਾਂ ਦੇ ਵਿੱਚ ਬੱਚਿਆਂ ਨੂੰ, ਉਹਨਾਂ ਦੇ ਮਾਪਿਆਂ ਨੂੰ ਆਖਿਆ ਜਾਂਦਾ ਕਿ ਤੁਸੀਂ ਇਹਦਾ ਮਹਿੰਗਾ ਕਿਰਾਇਆ ਦਿਓ, 4 ਮਹੀਨੇ ਕਦੇ ਇਮਤਿਹਾਨਾਂ ਦੀਆਂ ਛੁੱਟੀਆਂ, ਕਦੇ ਗਰਮੀ ਦੀਆਂ, ਕਦੇ ਸਰਦੀ ਦੀਆਂ, ਸਕੂਲ ਬੰਦ ਰਹਿੰਦੇ ਆ, ਉਦੋਂ ਵੀ ਉਹਦਾ ਕਿਰਾਇਆ ਪੂਰਾ ਵਸੂਲਿਆ ਜਾਂਦਾ ਬੱਸਾਂ ਦਾ। ਕਿਸੇ ਦੀ ਲੁੱਟ ਮਚਾ ਛੱਡੀ ਉਹਨਾਂ, ਇੱਥੋਂ ਤੱਕ ਕਿ ਕੁਝ ਸਕੂਲਾਂ ਨੇ ਪਲਾਟ ਅਲਾਟ ਕਰਾਏ ਨੇ ਤੇ ਉੱਥੇ ਬਿਲਡਿੰਗਾਂ ਬਣਾਈਆਂ ਨੇ, ਆਲੀਸ਼ਾਨ ਬਿਲਡਿੰਗਾਂ ਬਣਾ ਲਈਆਂ। ਅਲਾਟਮੈਂਟ ਦੇ ਰੂਲ ਵਿੱਚ ਲਿਖਿਆ ਕਿ 9% ਗਰੀਬਾਂ ਦੇ ਬੱਚੇ ਇੱਥੇ ਮੁਫ਼ਤ ਪੜ੍ਹਾਏ ਜਾਣਗੇ ਜਾਂ ਸਬਸਿਡਾਈਜ ਫੀਸ ਲਈ ਜਾਵੇਗੀ, ਇੱਦਾਂ ਦੀ ਕੋਈ ਛੋਟ ਨਹੀਂ ਮਿਲਦੀ। ਉਹ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਉਣ ਨੂੰ ਵੀ ਤਿਆਰ ਨਹੀਂ ਗਏ। ਹਰ ਕਿਸਮ ਦੀ ਵਾਇਲੇਸ਼ਨ ਹੁੰਦੀ ਹੈ। ਕੁਝ ਤਾਂ ਪਰਿਵਾਰ ਇਹੋ ਜਿਹੇ ਆ ਜਿਨ੍ਹਾਂ ਦਾ ਸਕੂਲਾਂ ਦਾ ਬਿਜ਼ਨਸ, ਲੋਕੀ ਕਹਿੰਦੇ ਫਲਾਨਾ ਲੀਡਰ, ਉਹ ਜੀ ਉਹਨਾਂ ਦੇ ਪਰਿਵਾਰ ਦੇ ਇੰਨੇ ਸਕੂਲ ਚੱਲਦੇ ਆ। ਦਿੱਲੀ ਵਿੱਚ ਇੱਕ ਬੈਠੀ ਬੀਬੀ ਕਾਂਗਰਸ ਦੀ ਲੀਡਰ ਆ, ਸਾਰੀ ਉਮਰ ਕਦੇ ਉਹਨੇ ਕੌਂਸਲ ਦੀ ਚੋਣ ਵੀ ਨਹੀਂ ਜਿੱਤੀ, ਸਿੱਧੀ ਰਾਜ ਸਭਾ ਦੀ ਮੈਂਬਰ ਬਣਦੀ ਪਤਾ ਨੀ ਕੀ ਖਰਚਾ ਕਰਕੇ, ਪਰ ਉਹਦੇ ਪਰਿਵਾਰ ਦੇ ਸਕੂਲ ਹੀ ਸਕੂਲ ਚੱਲੀ ਜਾਂਦੇ ਆ। ਚੰਡੀਗੜ੍ਹ ਚ ਉਹਨਾਂ ਦੇ ਸਕੂਲ ਆ, ਲੁਧਿਆਣੇ ਚ, ਜਲੰਧਰ ਚ, ਹਰ ਇੱਕ ਥਾਂ ਤੇ। ਯਾਨੀ ਸਕੂਲ ਇੱਕ ਬਿਜ਼ਨਸ ਬਣ ਗਿਆ ਹੁਣ, ਪੜ੍ਹਾਈ ਜਿਹੜੀ ਆ ਲੋਕਾਂ ਨੂੰ ਦੇਣ ਵਾਸਤੇ। ਜਿਹੜਾ ਗੁਰੂ ਸਾਹਿਬ ਨੇ ਆਖਿਆ ਸੀ ਵਿਦਿਆ ਵਿਚਾਰੀ ਤੇ ਪਰਉਪਕਾਰੀ ਆ, ਤਾਂ ਪਰਉਪਕਾਰ ਕਰਨ ਵਾਸਤੇ ਆ, ਉਹ ਗੱਲ ਨਹੀਂ ਹੋ ਰਹੀ। ਕਈ ਬਿਲਕੁਲ ਨਿਕੰਮੇ ਗਏ ਸਕੂਲ, ਉਹ ਵੀ ਵੱਡੇ ਸਕੂਲਾਂ ਦੀ ਵੇਖੋ ਵੇਖੀ ਇਸ ਤਰ੍ਹਾਂ ਵਿਦਿਆਰਥੀਆਂ ਨਾਲ ਤੇ ਉਹਨਾਂ ਦੇ ਮਾਪਿਆਂ ਨਾਲ ਜਾਤੀਆਂ ਕਰਨ ਲੱਗ ਪਏ। ਜਿਹੜੀ ਗੱਲ ਤੋਂ ਮਸਲਾ ਭੜਕਿਆ ਉਹ ਇਹ ਹੈ ਕਿ 4-5 ਦਿਨ ਪਹਿਲਾਂ ਪੰਜਾਬ ਦੇ ਵਿੱਚ ਇੱਕ ਕੁੜੀ ਨੇ ਖੁਦਕੁਸ਼ੀ ਕਰ ਲਈ ਹੈ, ਪਰ ਨੋਟ ਲਿਖ ਕੇ ਰੱਖਦੀ ਆ। ਉਹਦੇ ਕੁਝ ਦਿਨ ਫੀਸ ਲੇਟ ਹੋ ਗਈ ਸੀ, ਉਹਨੇ ਲਿਖਿਆ ਕਿ ਮੈਂ ਉਹਨਾਂ ਨੂੰ ਕਹਿੰਦੀ ਸੀ ਕੋਈ ਨੀ ਫੀਸ ਦੇ ਦਿਆਂਗਾ, ਥੋੜੇ ਦਿਨ ਲੇਟ ਆ। ਕਈ ਵਾਰੀ ਘਰਾਂ ਚ ਮੰਦਾ ਠੰਡਾ ਹੁੰਦਾ, ਕਈ ਵਾਰੀ ਤਨਖਾਹਾਂ ਮਾਪਿਆਂ ਦੀਆਂ ਪਿੱਛੇ ਰੁਕੀਆਂ ਹੁੰਦੀਆਂ। ਉਹ ਕਹਿੰਦੀ ਟੀਚਰ ਨੇ ਤੇ ਪ੍ਰਿੰਸੀਪਲ ਨੇ ਉਹਦੀ ਇੰਨੀ ਬੇਇੱਜ਼ਤੀ ਕੀਤੀ, ਬਾਕੀ ਵਿਦਿਆਰਥੀਆਂ ਦੇ ਸਾਹਮਣੇ ਜ਼ਲੀਲ ਕੀਤਾ, ਜਿਸ ਕਰਕੇ ਉਹ ਬਰਦਾਸ਼ਤ ਨਹੀਂ ਕਰ ਸਕਦੀ ਤੇ ਉਹਨੇ ਖੁਦਕੁਸ਼ੀ ਕਰ

0: ਇਹਦੇ ਤੋਂ ਸਾਰੇ ਪੰਜਾਬ ਦੇ ਉੱਤੇ ਰੌਲਾ ਬਹੁਤ ਪਿਆ ਕਿ ਸਕੂਲਾਂ ਵਾਲੇ ਇੰਨਾ ਤੰਗ ਕਰਦੇ ਬੱਚਿਆਂ ਨੂੰ ਕਿ ਹੁਣ ਖੁਦਕੁਸ਼ੀਆਂ ਵੀ ਕਰਨ ਲੱਗ ਪਿਆ। ਇਸ ਰੌਲੇ ਦੇ ਹਾਲਾਤ ਵਿੱਚ ਮੁੱਖ ਮੰਤਰੀ ਨੇ ਜਿਹੜੀ ਕੱਲ ਮੀਟਿੰਗ ਲੱਗੀ ਕੈਬਨਿਟ ਦੀ, ਉਸ ਤੋਂ ਬਾਅਦ ਇਹ ਐਲਾਨ ਕੀਤਾ ਕਿ ਫੀਸਾਂ ਵੀ ਮਰਜ਼ੀ ਨਾਲ ਨਹੀਂ ਵਧਾ ਸਕਣਗੇ, ਫੀਸਾਂ ਤੋਂ ਕਿਸੇ ਨੂੰ ਇਸ ਤਰ੍ਹਾਂ ਤੰਗ ਵੀ ਨਹੀਂ ਕੀਤਾ ਜਾਵੇਗਾ। ਤੇ ਕਾਫੀ ਸਾਰੇ ਚੰਗੇ ਫੈਸਲੇ ਕੱਲ ਲੈ ਗਏ
1: ਜੀ। ਪਰ ਸਭ ਦਿੱਲੀ ਵੱਲ ਰੁਖ ਕਰਦੇ ਆ। ਦਿੱਲੀ ਦੇ ਮਾਲਵੀਆ ਨਗਰ ਇਲਾਕੇ ਦੇ ਵਿੱਚ ਹੋਟਲ ਹੈ ਜਿੱਥੇ ਅੱਗ ਲੱਗ ਗਈ ਹੈ ਤੇ 21 ਲੋਕਾਂ ਦੇ ਸੜ ਜਾਣ ਦੀ ਖਬਰ ਹੈ, ਜਿਹਦੇ ਵਿੱਚ 13 ਲੋਕ ਵਿਦੇਸ਼ੀ ਦੱਸੇ ਜਾ ਰਹੇ ਨੇ। ਇਹਦੀ ਕੀ ਕਹਾਣੀ ਹੈ ਜੀ?
0: ਪਹਿਲੀ ਗੱਲ ਤੇ ਹੋਈ ਆ ਕਿ ਸਾਰੇ ਉਹਨੂੰ ਆਖੀ ਜਾਂਦੇ ਹੋਟਲ ਹੈ, ਕਾਗਜ਼ਾਂ ਵਿੱਚ ਹੋਟਲ ਹੈਗਾ ਹੀ ਨਹੀਂ। ਅਸਲ ਗੱਲ ਇਹ ਹੈ ਕਿ ਤੁਹਾਨੂੰ ਪਤਾ ਵੈਸਟ ਦੇ ਵਿੱਚੋਂ ਇਹ ਕਲਚਰ ਤੁਰਿਆ ਸੀ, ਬੀ ਐਂਡ ਬੀ, ਬੈਡ ਐਂਡ ਬ੍ਰੇਕਫਾਸਟ
1: ਜੀ।
0: ਉਹਨਾਂ ਨੇ ਬੈਡ ਐਂਡ ਬ੍ਰੇਕਫਾਸਟ ਵਾਲਾ ਗੈਸਟ ਹਾਊਸ ਬਣਾਇਆ ਸੀ ਜਿਹਦੇ ਵਿੱਚ 5 ਜਾਂ 6 ਕਮਰੇ ਆਖੇ ਸੀ। ਸ਼ੁਰੂ ਵਿੱਚ 3 ਕਮਰੇ ਸੀ, ਫਿਰ ਉਹਦੇ ਨਾਲ ਹੀ ਅੰਦਰ ਉਹਨਾਂ ਨੇ ਰੈਸਟੋਰੈਂਟ ਖੋਲ ਲਿਆ, ਕਮਾਈ ਚੰਗੀ ਹੋਣ ਲੱਗ ਪਈ। ਲਾਇਸੈਂਸ ਹੋਟਲ ਦਾ ਬਣਵਾਇਆ ਹੀ ਨਹੀਂ, ਉਸੇ ਲਾਇਸੈਂਸ ਦੇ ਉੱਤੇ ਮਨਜ਼ੂਰੀਆਂ ਮਾੜੀਆਂ ਮੋਟੀਆਂ ਲੋਕਲ ਲੈਵਲ ਤੇ ਲੈ ਕੇ ਕਾਗਜ਼ਾਂ ਚ ਉੱਪਰ ਕੋਈ ਨੀ ਫੀਸਾਂ ਭਰੀਆਂ ਕੋਈ ਨੀ। 3 ਕਮਰਿਆਂ ਤੋਂ ਚੱਲਦਾ ਚੱਲਦਾ ਹੋਟਲ 5 ਦਾ ਗਿਆ, 5 ਤੋਂ 15 ਦਾ ਗਿਆ, ਕੱਲ ਸ਼ਾਮ ਪਤਾ ਲੱਗਾ 15 ਦਾ ਵੀ ਨਹੀਂ ਜੀ, ਅਫਸਰ ਤੇ ਐਵੇਂ 15 ਆਖੀ ਜਾਂਦੇ, ਅਸਲ ਚ 25 ਕਮਰੇ ਸੀ। ਜਦੋਂ ਇੱਥੇ ਵਿਦੇਸ਼ੀ ਆਉਂਦੇ ਆ, ਆਮ ਲੋਕਾਂ ਚ ਪ੍ਰਭਾਵ ਹੈ ਕਿ ਵਿਦੇਸ਼ੀ ਆਇਆ ਤੇ ਇਹਨਾਂ ਕੋਲ ਪੈਸੇ ਚੋਖੇ ਹੁੰਦੇ, ਖਾਸ ਕਰਕੇ ਗੋਰਿਆਂ ਕੋਲ, ਪਰ ਸਾਰੇ ਗੋਰੇ ਅਮੀਰ ਨਹੀਂ ਹੁੰਦੇ, ਸਾਰਿਆਂ ਕੋਲ ਪੈਸੇ ਚੋਖੇ ਨਹੀਂ ਹੁੰਦੇ, ਕੁਝ ਇਹੋ ਜਿਹੇ ਹੁੰਦੇ ਆ, ਕਮਾਈ ਵੱਧ ਹੋਵੇ ਘੱਟ ਹੋਵੇ, ਘੁੰਮਣ ਜਾਣਾ ਇੰਨੇ ਕੁ ਪੈਸੇ ਬਚਾ ਲਓ, ਆਗਰਾ ਵੇਖ ਆਵਾਂਗੇ, ਦਿੱਲੀ ਵੇਖ ਆਵਾਂਗੇ। ਉਹ ਇੱਥੇ ਆ ਕੇ ਇਕਾਨਮੀ ਹੋਟਲ, ਬੜੇ ਸਸਤੇ ਸਸਤੇ ਹੋਟਲ ਲੱਭਦੇ ਨੇ, ਉਹਨਾਂ ਸਸਤੇ ਹੋਟਲਾਂ ਵਾਸਤੇ ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਚੰਡੀਗੜ੍ਹ, ਮੋਹਾਲੀ, ਦਿੱਲੀ, ਬੰਬੇ, ਕਲਕੱਤਾ, ਸਭ ਥਾਵਾਂ ਤੇ ਏਦਾਂ ਦੇ ਹੋਟਲ ਬਣੇ ਆ ਜਿਨ੍ਹਾਂ ਚ ਕਿਰਾਏ ਘੱਟ ਆ ਤੇ 2-3 ਹਜ਼ਾਰ ਰੁਪਏ ਚ ਕਮਰਾ ਮਿਲ ਜਾਂਦਾ, ਲੋਕੀ ਉਹਨਾਂ ਚ ਆ ਕੇ ਟਿਕ ਜਾਂਦੇ ਨੇ। ਉਹ ਜਦੋਂ ਇੱਥੇ ਆਉਂਦੇ ਸੀ ਵਿੱਚੇ ਰੈਸਟੋਰੈਂਟ ਮਿਲ ਜਾਂਦਾ ਸੀ, ਟਿਕ ਜਾਂਦੇ ਸੀ। ਜਦੋਂ ਅੱਗ ਲੱਗੀ ਤੇ ਅੱਗ ਬੁਝਾਉਣ ਦੇ ਕੋਈ ਪ੍ਰਬੰਧ ਨਹੀਂ, ਕਿਸੇ ਪਾਸਿਓਂ ਜੇ ਫਾਇਰ ਬ੍ਰਿਗੇਡ ਦੀ ਗੱਡੀ ਆਵੇ ਤੇ ਉਹਨਾਂ ਦੇ ਐਂਟਰੈਂਸ ਦਾ ਪ੍ਰਬੰਧ ਨਹੀਂ, ਤੰਗ ਜਿਹਾ ਹੋਟਲ, ਉਹਦੀਆਂ 5ਵੀਂ ਮੰਜ਼ਿਲ ਤੋਂ ਲੋਕਾਂ ਨੇ ਛੱਤਾਂ ਮਾਰੀਆਂ। ਇੰਨਾ ਚੰਗਾ ਹੋਇਆ ਕਿ ਆਂਢ ਗੁਆਂਢ ਦੇ ਲੋਕ ਜਿਹੜੇ ਸੀ ਉਹਨਾਂ ਨੇ ਆਪਣੇ ਘਰਾਂ ਤੋਂ ਬਿਸਤਰੇ ਚੁੱਕ ਕੇ, ਉਹਨਾਂ ਥੱਲਿਓਂ ਗੱਦੇ ਜਿਹੜੇ ਸੀ ਉਹ ਲਿਆ ਲਿਆ ਕੇ ਗੱਦਿਆਂ ਦਾ ਢੇਰ ਲਾ ਦਿੱਤਾ ਕਿ ਤੁਸੀਂ ਉੱਤੋਂ ਛਾਲਾਂ ਮਾਰੋ। ਇੱਕ ਔਰਤ ਨੇ 1 ਸਾਲ ਦੇ ਬੱਚੇ ਨੂੰ ਬੁੱਕਲ ਚ ਲੈ ਕੇ 5ਵੀਂ ਮੰਜ਼ਿਲ ਤੋਂ ਛਾਲ ਮਾਰੀ, ਵੇਖੋ ਲੱਕੀਲੀ ਉਹ ਵੀ ਬਚ ਗਈ ਤੇ ਬੱਚਾ ਵੀ ਬਚ ਗਿਆ ਕਿਉਂਕਿ ਗੱਦਿਆਂ ਦੇ ਉੱਤੇ ਆ ਕੇ ਡਿੱਗੇ। ਇਹ ਜੇ ਬਚ ਗਏ ਤੇ ਸਰਕਾਰ ਨੇ ਜਾਂ ਹੋਟਲ ਵਾਲਾ ਨਹੀਂ ਬਚਾਏ, ਲੋਕਾਂ ਨੇ ਬਚਾ ਲਏ। ਹੁਣ ਏਦਾਂ ਦੇ ਹਾਲਾਤ ਚ 13 ਵਿਦੇਸ਼ੀ ਸੜ ਕੇ ਮਰ ਗਏ ਨੇ, ਟੋਟਲ ਮੌਤਾਂ ਜਿਹੜੀਆਂ ਉਹ 21 ਹੋ ਚੁੱਕੀਆਂ ਨੇ, ਕੁੱਝ ਲੋਕ ਜ਼ਖਮੀ ਹਸਪਤਾਲ ਚ ਨੇ। ਹੋਟਲ ਦਾ ਮਾਲਕ ਕੱਲ ਗ੍ਰਿਫਤਾਰ ਕਰ ਗਿਆ, ਪਰ ਏਦਾਂ ਦੀਆਂ ਗ੍ਰਿਫਤਾਰੀਆਂ ਅੱਗੇ ਵੀ ਹੋਈਆਂ ਨੇ, ਹੁੰਦੇ ਗ੍ਰਿਫਤਾਰ ਛੁੱਟ ਜਾਂਦੇ, ਇਹਨਾਂ ਨੂੰ ਪੁੱਛਦਾ ਕੌਣ ਹੈ, ਬਾਅਦ ਵਿੱਚ ਇਹ ਕੰਮ ਫਿਰ ਚੱਲਦਾ ਰਹਿੰਦਾ। ਹੁਣ ਵੀ ਤਾਂ ਉੱਥੇ ਆਸੇ ਪਾਸੇ ਏਦਾਂ ਦੇ ਕਿੰਨੇ ਸਾਰੇ ਹੋਟਲ ਹੋ ਰਹੇ ਗਿਆ, ਉਹ ਚੱਲੀ ਜਾਂਦੇ, ਕਿਸੇ ਨੇ ਪੁੱਛਣਾ ਥੋੜਾ ਕਿਉਂ ਚੱਲਦੇ, ਪਰ ਚੱਲੀ ਜਾਂਦੇ, ਕੋਈ ਨਿਯਮਾਂ ਕਾਨੂੰਨਾਂ ਨੂੰ ਵੇਖਦਾ ਹੀ ਨਹੀਂ
1: ਜੀ। ਪਰ ਸਭ ਗੱਲ ਕਰਦੇ ਹਾਂ ਪੱਛਮੀ ਬੰਗਾਲ ਦੀ, ਜਿੱਥੇ ਵਿਧਾਨ ਸਭਾ ਚੋਣਾਂ ਚ ਹਾਰਨ ਤੋਂ ਬਾਅਦ ਤ੍ਰਿਣਮੂਲ ਜਿਹੜੀ ਕਾਂਗਰਸ ਹੈ ਉਹਦੇ ਤੇ ਕਾਫੀ ਸੰਕਟ ਆਇਆ ਹੋਇਆ, ਸਪਲਿਟ ਹੋ ਰਹੀ ਹੈ ਪਾਰਟੀ, 58 ਵਿਧਾਇਕ ਨੇ ਜਿਹੜੇ ਬਾਗੀ ਸੁਰ ਦਿਖਾ ਰਹੇ ਨੇ, ਮਮਤਾ ਬੈਨਰਜੀ ਕੋਲ ਚੌਥਾ ਕੁ ਹਿੱਸਾ, ਪਾਰਟੀ ਦਾ ਚੌਥਾ ਕੁ ਹਿੱਸਾ ਬਚ ਰਿਹਾ, ਕਿਵੇਂ ਦੇਖਦੇ ਹੋ ਜੀ ਸਭ ਕੁਛ ਨੂੰ?
0: ਮਮਤਾ ਬੈਨਰਜੀ ਬਹੁਤ ਘਮੰਡ ਦੇ ਘੋੜੇ ਤੇ ਚੜੀ ਪਈ ਸੀ, ਕਿਸੇ ਦੀ ਪਰਵਾਹ ਨਹੀਂ ਸੀ ਕਰਦੀ। ਪਿਛਲੀਆਂ ਚੋਣਾਂ ਚ ਇਹ ਹਾਲਾਤ ਦੱਸਣ ਲੱਗ ਪਿਆ ਸੀ ਕਿ ਉਹ ਬੀਬੀ ਹਾਰ ਸਕਦੀ, ਚਾਰ ਫਿਰ ED ਤੇ CBI ਏਜੰਸੀਆਂ ਦਾ ਵੀ ਦਬਾਅ ਸੀ, ਕੋਰਟਾਂ ਵਿੱਚੋਂ ਵੀ ਕੁਝ ਜੱਜ ਫੈਸਲੇ ਇਹੋ ਜਿਹੇ ਜਾਣ ਕੇ ਕਰ ਰਹੇ ਸੀ, ਮੈਂ ਜਾਣ ਕੇ ਬੜਾ ਸੋਚ ਕੇ ਲਫ਼ਜ਼ ਵਰਤਿਆ, ਫਰਜ਼ ਕਰੋ ਇੱਕ ਜੱਜ ਸਵੇਰੇ ਫੈਸਲਾ ਕਰਦਾ ਮਮਤਾ ਬੈਨਰਜੀ ਤੇ ਉਹਦੀ ਸਰਕਾਰ ਦੇ ਖਿਲਾਫ਼, ਸ਼ਾਮ ਨੂੰ ਅਸਤੀਫ਼ਾ ਦਿੰਦਾ, ਭਾਜਪਾ ਚ ਸ਼ਾਮਿਲ ਹੋ ਜਾਂਦਾ ਤੇ ਅਗਲੇ ਦਿਨ ਸਵੇਰੇ ਉਹਨੂੰ ਭਾਜਪਾ ਵੱਲੋਂ ਲੋਕ ਸਭਾ ਦੀ ਟਿਕਟ ਮਿਲ ਜਾਂਦੀ।

0: ਜਾਂਦੀ ਹੈ ਤੇ ਪਤਾ ਨੀ ਲੱਗਦਾ ਕਿ ਫੈਸਲਾ ਜਾਣ ਬੁੱਝ ਕੇ ਕੀਤਾ ਜਾ ਰਿਹਾ। ਏਦਾਂ ਦੇ ਫੈਸਲੇ ਕੁੱਝ ਜਾਣ ਬੁੱਝ ਕੇ ਵੀ ਕੀਤੇ ਗਏ ਸਨ, ਕੁੱਝ ਹੈਗੀ ਅੱਖੜ ਇੰਨੀ ਸੀ ਤੇ ਕਿਸੇ ਨਾਲ ਵੀ ਬਣਾ ਕੇ ਰੱਖਦੀ ਨੀ ਸੀ। ਸਭ ਤੋਂ ਮਾੜੀ ਗੱਲ ਉਸ ਬੰਗਾਲ ਸਟੇਟ ਦੀ ਹੈ, ਉੱਥੇ ਜਦੋਂ ਕਾਂਗਰਸੀਆਂ ਦਾ ਰਾਜ ਸੀ ਪਹਿਲਾਂ ਸਿਧਾਰਥ ਸਿੰਘ ਧਰੇ ਦਾ, ਉਹਨੇ ਕਾਮਰੇਡਾਂ ਨੂੰ ਬਹੁਤ ਕੁੱਟਿਆ ਤੇ ਵਿਧਾਨ ਸਭਾ ਚ ਜਾਣੋ ਹੀ ਹਟ ਗਏ ਸੀ। ਅਗਲੀਆਂ ਚੋਣਾਂ ਚ ਜ਼ੋਰ ਪੈ ਗਿਆ, ਜਿੱਤ ਗਏ। ਇਹਨਾਂ ਨੇ ਫਿਰ ਕਾਂਗਰਸ ਹੀ ਇਹੋ ਜਿਹੇ ਕੁੱਟੇ ਵੀ ਉੱਥੇ ਵੜਨੋਂ ਹਟ ਗਏ ਤੇ 30 ਸਾਲ ਰਾਜ ਕਰਦੇ ਰਹੇ। ਇਹਨਾਂ ਨੇ ਵਿਰੋਧੀ ਪਾਰਟੀਆਂ ਬਿਲਕੁਲ ਖਤਮ ਹੀ ਕਰਤੀਆਂ, ਬੀਜੇਪੀ ਤਾਂ ਲੱਭਦੀ ਨੀ ਸੀ, ਕਾਂਗਰਸ ਹੀ ਥੋੜੇ ਜਿਹੇ ਕਦੇ ਕਦੇ ਕਿਤੇ ਰਿੜਕਦੇ ਸੀ। ਉਹਦੇ ਚੋਂ ਤ੍ਰਿਣਮੂਲ ਕਾਂਗਰਸ ਉੱਠੀ, ਇਹਨਾਂ ਨੇ ਤ੍ਰਿਣਮੂਲ ਵਾਲਿਆਂ ਨੂੰ ਬਹੁਤ ਕੁੱਟਿਆ, ਪਰ ਇੱਕ ਝਟਕੇ ਨਾਲ ਤ੍ਰਿਣਮੂਲ ਜਿੱਤ ਗਈ। ਜਦੋਂ ਜਿੱਤ ਗਈ ਤੇ ਸਿਰਫ ਇੱਕੋ ਟਰਮ 5 ਸਾਲਾਂ ਦੀ ਸੀਪੀਐਮ ਵਾਲੇ ਇਹਨਾਂ ਦੇ ਅੱਗੇ ਹਟ ਸਕੇ। ਅਗਲੀ ਟਰਮ ਤੱਕ ਉਹਨਾਂ ਦੇ ਬੰਦੇ ਟੁੱਟ ਟੁੱਟ ਕੇ ਤੇ ਕੁੱਝ ਤ੍ਰਿਣਮੂਲ ਕਾਂਗਰਸ ਚਲੇ ਗਏ, ਕੁੱਝ ਭਾਜਪਾ ਚ ਚਲੇ ਗਏ, ਉਹਨਾਂ ਦੇ ਪੱਲੇ ਕੱਖ ਨਹੀਂ ਰਹਿ ਗਿਆ। ਆ ਪਿਛਲੀ ਵਾਰੀ ਤਾਂ 294 ਦੀ ਵਿਧਾਨ ਸਭਾ ਚ ਇੱਕ ਵੀ ਕਾਮਰੇਡ ਨਹੀਂ ਸੀ ਜਿਹੜੇ 30 ਸਾਲ ਰਾਜ ਕਰਦੇ ਰਹੇ ਸੀ। ਉੱਥੋਂ ਫਿਰ ਬੀਜੇਪੀ ਆ ਗਈ, ਜਿਹੜੇ ਕਾਮਰੇਡ ਪੁਰਾਣੇ ਕੱਟੜ ਕਿਸਮ ਦੇ ਸੀ ਉਹ ਮਮਤਾ ਬੈਨਰਜੀ ਤੋਂ ਬਦਲਾ ਲੈਣ ਵਾਸਤੇ ਬੀਜੇਪੀ ਚ ਸ਼ਾਮਿਲ ਹੋ ਗਏ। ਇੱਥੋਂ ਤੱਕ ਕਿ ਜਿਹੜੇ ਦਫ਼ਤਰ ਸਨ ਸੀਪੀਐਮ ਦੇ ਉਹ ਵੀ ਭਾਜਪਾ ਦੇ ਦਫ਼ਤਰਾਂ ਚ ਕਨਵਰਟ ਕਰਤੇ। ਇਸ ਵਾਰੀ ਬੀਜੇਪੀ ਆਈ ਹੈ, ਇਹਦੇ ਆਉਣ ਤੱਕ ਤਾਂ ਮਮਤਾ ਬੈਨਰਜੀ ਦੀ ਪਾਰਟੀ ਤਕਰੀਬਨ ਕਾਇਮ ਸੀ, ਹਾਲਾਂਕਿ ਕਈ ਬੰਦੇ ਛੱਡ ਗਏ ਸੀ, ਪਰ ਇਹਦੇ ਆਉਂਦੇ ਸਾਰ ਹੀ ਇਹਦੀ ਪਾਰਟੀ ਖਿਲਰ ਗਈ। ਇਹਨੇ ਮੀਟਿੰਗ ਸੱਦੀ, ਉੱਥੇ ਮਸਾਂ 20-22 ਮੈਂਬਰ ਆਏ ਵਿਧਾਇਕ, ਬਾਕੀ ਆਏ ਨੀ। ਕੱਲ ਸਵੇਰੇ ਇਹਦੇ ਸਾਥੀਆਂ ਚੋਂ, ਮੁੱਢਲੇ ਸਾਥੀਆਂ ਚੋਂ ਇੱਕ ਰਿਤੁਵਰਤ ਬੈਨਰਜੀ ਸ਼ਾਇਦ ਹੈਗਾ, ਉਹ ਉੱਠਿਆ ਤੇ ਉਹਨੇ ਜਾ ਕੇ ਵਿਧਾਨ ਸਭਾ ਦੇ ਸਪੀਕਰ ਨੂੰ ਆਖਿਆ ਜੀ ਅਸੀਂ ਵੱਖਰਾ ਗਰੁੱਪ ਬਣਾ ਲਿਆ। ਜਿੱਦਾਂ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਚੋਂ ਏਕਨਾਥ ਸ਼ਿੰਦੇ ਨੇ ਗਰੁੱਪ ਵੱਖਰਾ ਬਣਾ ਲਿਆ ਤੇ ਆਖਿਆ ਅਸਲੀ ਸ਼ਿਵ ਸੈਨਾ ਅਸੀਂ ਆ, ਤੇ ਫਿਰ ਮਾਨਤਾ ਵੀ ਉਹਨੂੰ ਮਿਲ ਗਈ ਕਿਉਂਕਿ ਉਹਦੇ ਕੋਲ ਬੰਦੇ ਜ਼ਿਆਦੇ ਸੀ ਤੇ ਪੁਰਾਣੀ ਸ਼ਿਵ ਸੈਨਾ ਉਹ ਜਿਹੜੇ ਉਧਵ ਠਾਕਰੇ ਉਹਨਾਂ ਕੋਲ ਘੱਟ ਰਹਿ ਗਏ ਸੀ, ਚੋਣ ਨਿਸ਼ਾਨ ਵੀ ਉਹਨਾਂ ਨੂੰ ਮਿਲ ਗਿਆ। ਇਸੇ ਤਰ੍ਹਾਂ ਹੁਣ ਕੱਲ ਜਦੋਂ ਇਹ ਗਏ ਆ 80 MLA ਉਹਦੇ ਤ੍ਰਿਣਮੂਲ ਦੇ, 80ਆਂ ਚੋਂ 58 ਇਹ ਨਾਲ ਲੈ ਗਏ। ਉੱਥੇ ਜਾ ਕੇ ਲਿਖ ਕੇ ਦਿੱਤਾ ਸਪੀਕਰ ਨੇ ਉਸ ਵੇਲੇ ਮਾਨਤਾ ਦੇ ਦਿੱਤੀ ਕਿ ਅਸਲੀ ਪਾਰਟੀ ਇਹ ਆ। ਹੁਣ ਤ੍ਰਿਣਮੂਲ ਨੂੰ ਵੱਖਰਾ ਗਰੁੱਪ ਬਣਾ ਕੇ ਪਿੱਛੇ ਜੇ ਇੱਕ ਖੂੰਜੇ ਚ ਬਿਠਾਉਣਗੇ। ਇਹਨਾਂ ਦੇ ਕੋਲ 22 ਰਹਿ ਗਏ ਸੀ, ਕੱਲ ਸ਼ਾਮ ਨੂੰ 2 ਜਾਣੇ ਹੋਰ ਟੁੱਟ ਕੇ ਉਹਨਾਂ 58 ਨਾਲ ਚਲੇ ਗਏ, 60 ਹੋ ਗਏ। ਇਹਦਾ ਮਤਲਬ 80ਆਂ ਚੋਂ ਚੌਥਾ ਹਿੱਸਾ ਮਮਤਾ ਬੈਨਰਜੀ ਕੋਲ ਤੇ 3 ਹਿੱਸੇ ਉੱਧਰ ਚਲੇ ਗਏ, ਜਿਹੜਾ ਚੌਥਾ ਹਿੱਸਾ ਉਹਦੇ ਕੋਲ ਰਹਿ ਗਿਆ ਉਹਦੇ ਵਿੱਚੋਂ ਵੀ ਇਹਨੇ ਡਰਿਆ ਕਿ ਬੰਦੇ ਟੁੱਟਣਗੇ। ਉਹ ਇਸ ਕਰਕੇ ਕਿ ਉਹਨਾਂ ਬੰਦਿਆਂ ਦੇ ਉੱਤੇ ਜਿਸ ਕਿਸਮ ਦੇ ਦੋਸ਼ ਲੱਗਦੇ ਆ, ਜਦੋਂ ਪੁਲਿਸ ਦੀਆਂ ਤੇ CBI ਤੇ ED ਦੀਆਂ ਪੜਤਾਲਾਂ ਚੱਲੀਆਂ ਉਹਨਾਂ ਨੇ ਟਿਕੇ ਨਹੀਂ ਲੈਣਾ। ਯਾਨੀ ਜਿੱਦਾਂ CPM ਵਾਲਿਆਂ ਨੇ ਕਾਂਗਰਸ ਖਤਮ ਕੀਤੀ, ਇਹਨੇ ਆ ਕੇ CPM ਬਿਲਕੁਲ ਖਤਮ ਕਰ ਦਿੱਤੀ ਸੀ, ਉਸੇ ਤਰ੍ਹਾਂ ਹੀ ਭਾਜਪਾ ਹੁਣ ਤ੍ਰਿਣਮੂਲ ਨੂੰ ਬਿਲਕੁਲ ਖਤਮ ਕਰਨ ਵਾਲੇ ਪਾਸੇ ਨੂੰ ਤੁਰੇਗੀ। ਉਹ ਤੋਂ ਇਹਨੇ ਪਿੱਛੇ ਨਹੀਂ ਹਟਣਾ। ਸਾਫ਼ ਦਿਸਦਾ ਇਹ ਆ ਕਿ ਹੁਣ ਤ੍ਰਿਣਮੂਲ ਪਾਰਟੀ ਬਹੁਤਾ ਚਿਰ ਚੱਲਣ ਨਹੀਂ ਉਹਨਾਂ ਦੇਣੀ
1: ਜੀ। ਗੱਲ ਕਰਦੇ ਆ ਜੀ ਪੰਜਾਬ ਦੀ, ਮਾਝੇ ਵੱਲ ਨੂੰ ਚੱਲਦੇ ਆ। ਇੱਕ ਮਜੀਠੇ ਦਾ ਬੰਦਾ ਖਬਰਾਂ ਦੇ ਵਿੱਚ ਹੈ ਜੀ, ਮਜੀਠੀਆ ਕਹਿੰਦੇ ਨੇ ਬਿਕਰਮ ਸਿੰਘ ਮਜੀਠੀਆ ਉਹਨੂੰ ਛਡਾਉਣ ਗਿਆ ਤੇ ਲੜਾਈ ਹੋ ਗਈ। ਉਧਰ ਹਾਈਕੋਰਟ ਨੇ ਕਹਿ ਦਿੱਤਾ ਕਿ ਇਹ ਜਿਹੜਾ ਬੰਦਾ ਹੈ ਤੁਸੀਂ ਗਲਤ ਫੜਿਆ ਸੀ। ਇਹ ਸਾਰਾ ਕੇਸ ਕੀ ਹੈ ਤੇ ਹੁਣ ਇਸ ਕੇਸ ਦਾ ਕੀ ਬਣੇਗਾ?
0: ਪੁਲਿਸ ਨੇ ਕਾਰਵਾਈ ਕੀਤੀ, ਉਹ ਬੰਦਾ ਫੜਿਆ ਤੇ ਗਲਤ ਫੜਿਆ, ਇਹਨਾਂ ਨੂੰ ਨਹੀਂ ਸੀ ਫੜਨਾ ਚਾਹੀਦਾ। ਉਹ ਜਿਹੜੀਆਂ ਹੁਣੇ ਕੌਂਸਲ ਚੋਣਾਂ ਹੋਈਆਂ ਉਹਨਾਂ ਚੋਣਾਂ ਦੇ ਵਿੱਚ ਅਕਾਲੀ ਪਾਰਟੀ ਦਾ ਪੋਲਿੰਗ ਏਜੰਟ ਸੀ ਅੰਦਰ, ਥੋੜੀ ਬਹਿਸ ਬਸਾਈ ਹੋ ਗਈ, ਝਗੜਾ ਝੁਗੜਾ ਹੋ ਗਿਆ। ਝਗੜੇ 36 ਵਾਰ ਹੁੰਦੇ ਆ। ਇਹਨਾਂ ਨੇ ਬਾਅਦ ਵਿੱਚ ਸ਼ਿਕਾਇਤ ਕਰਤੀ, ਪੁਲਿਸ ਨੇ ਬੰਦਾ ਫੜਦਿਆ। ਉਸ ਬੰਦੇ ਨੂੰ ਛਡਾਉਣ ਵਾਸਤੇ ਬਿਕਰਮ ਸਿੰਘ ਮਜੀਠੀਆ ਭੀੜ ਦੇ ਕੇ ਚਲਾ ਗਿਆ। ਇਸ ਭੀੜ ਨੇ ਜਾ ਕੇ ਪਹਿਲਾਂ ਤੇ ਠਾਣਾ ਸਾਰਾ ਪੋਲਿਆ, ਫਿਰ SHO ਦੇ ਕੁਆਟਰ ਚ ਜਾ ਵੜੇ, ਉਹਦੇ ਹੱਥੋਂ ਪਾਈ ਹੋਏ, ਉੱਥੋਂ ਬੰਦਾ ਛੁਡਾ ਕੇ ਲੈ ਆਏ। ਇਹ ਚ ਦੋ ਗੱਲਾਂ, ਇੱਕ ਤਾਂ ਇਹ ਕਿ ਉਹ ਬੰਦਾ ਜਿਹੜਾ ਫੜਿਆ ਪੁਲਿਸ ਨੇ ਗਲਤ ਫੜਿਆ, ਇਹਨਾਂ ਨੂੰ ਫੜਨਾ ਨਹੀਂ ਸੀ ਚਾਹੀਦਾ। ਉੱਥੇ ਜਿਹੜਾ SSP ਲੱਗਾ ਜ਼ਿਲ੍ਹੇ ਦਾ ਅੰਮ੍ਰਿਤਸਰ ਦਿਹਾਤੀ ਦਾ, ਉਹਦੇ ਬਾਰੇ ਵੀ ਬਹੁਤ ਗੱਲਾਂ ਨੇ ਕਿ ਉਹ ਜਦੋਂ ਖਿਡਾਰੀ ਹੁੰਦਾ ਸੀ ਉੱਥੇ ਟੀਮ ਚ ਵੀ ਹਰ ਕਿਸੇ ਨਾਲ ਲੜ ਪੈਂਦਾ ਸੀ,

0: ਬਾਅਦ ਤਾਂ ਵੀ ਉਹਦਾ ਵਿਹਾਰ ਚੰਗਾ ਨਹੀਂ ਸੀ, ਉਹਨੂੰ ਪਤਾ ਨੀ ਕਿਉਂ ਲਾ ਤਾ। ਹੁਣ SHO ਦਾ ਕਸੂਰ ਨੀ ਉਹ ਤੇ, ਜੋ ਤੋਂ ਹੁਕਮ ਆਇਆ। ਦੂਸਰਾ ਇਹ ਕਿ ਕੱਲ ਵੀ ਤੇ ਉਸ ਬੰਦੇ ਬਾਰੇ ਹਾਈ ਕੋਰਟ ਨੇ ਆਖਿਆ ਨਾ ਕਿ ਨਜਾਇਜ਼ ਗ੍ਰਿਫਤਾਰੀ ਹੈ। ਪਹਿਲਾਂ ਤਰਨ ਤਾਰਨ ਦੀ ਵਿਧਾਨ ਸਭਾ ਚੋਣ ਜੋ ਚੱਲਦੀ ਸੀ, ਉਦੋਂ ਉਹਨੂੰ ਕੁੜੀ ਕੰਚਨਪ੍ਰੀਤ ਨੂੰ ਪੜਿਆ ਸੀ, ਅਕਾਲੀ ਦਲ ਦੀ ਵਰਕਰ ਸੀਗੀ, ਜਿਹਦੇ ਬਾਰੇ ਕਈ ਕਿਸਮ ਦੀਆਂ ਗੱਲਾਂ ਕਹਿੰਦੇ ਸੀ, ਉਹਨੂੰ ਫੜਨਾ ਚਾਹੁੰਦੇ ਸੀ। ਉਹਨੂੰ ਵੀ ਤੇ ਅਦਾਲਤ ਨੇ ਅੱਧੀ ਰਾਤ ਸੁਣਵਾਈ ਕਰਕੇ ਤੜਕੇ 3 ਵਜੇ ਛੱਡਿਆ ਸੀ ਨਾ। ਇਸ ਮੁੰਡੇ ਦੇ ਕੇਸ ਵਿੱਚ ਵੀ ਹਾਈਕੋਰਟ ਬਾਅਦ ਵਿੱਚ ਗਏ, ਉਹ ਪਹਿਲੇ ਚਲ ਜਾਂਦੇ, ਉੱਥੋਂ ਹਾਈਕੋਰਟ ਤੋਂ ਸੁਣਵਾਈ ਕਰਾ ਕੇ ਛਡਾ ਲੈਂਦੇ। ਪਰ ਬਿਕਰਮ ਸਿੰਘ ਮਜੀਠੀ ਹੋਰੇ ਹਾਈਕੋਰਟ ਵੱਲ ਜਾਣ ਦੀ ਥਾਂ ਥਾਣੇ ਚ ਚਲੇ ਗਏ। ਇਸ ਤਰ੍ਹਾਂ ਭੀੜ ਲਿਖ ਕੇ ਥਾਣੇ ਚ ਵੜਨਾ ਇਹ ਹਮਲਾ ਗਿਣਿਆ ਜਾਂਦਾ। ਉਹਦੇ ਤੋਂ ਵੀ ਅੱਗੇ SHO ਦੇ ਕਮਰ ਘਰ ਵਿੱਚ ਕੁਆਟਰ ਵਿੱਚ ਜਾਣਾ, ਇਹ ਟ੍ਰੈਸਪਾਸ ਹੈ। ਕਿਸੇ ਵੀ ਘਰ ਦੇ ਪ੍ਰਾਈਵੇਟ ਜਿਹੜਾ ਰਿਹਾਇਸ਼ੀ ਇਲਾਕਾ, ਉਹਦੇ ਚ ਕੋਈ ਬੰਦਾ ਬਾਹਰ ਦਾ ਜਾ ਕੇ ਇਸ ਤਰ੍ਹਾਂ ਬੜੇ ਉਹ ਗੈਰ ਕਾਨੂੰਨੀ, ਉੱਥੇ ਪਰਚਾ ਦਰਜ ਹੋ ਗਿਆ। ਤੇ ਇਹ ਵੀ ਗੱਲ ਨੋਟ ਕਰਨ ਵਾਲੀ ਹੈ ਕਿ ਭੀੜ ਕਦੇ ਵੀ ਕਿਸੇ ਦੇ ਕੰਟਰੋਲ ਚ ਨਹੀਂ ਰਹਿੰਦੀ ਹੁੰਦੀ। ਜਦੋਂ ਇਹ ਭੀੜ ਨੂੰ ਲਿਖ ਕੇ ਥਾਣੇ ਚ ਗਏ, ਲਿਜਾਣ ਤੱਕ ਤਾਂ ਮਜੀਠੀਆ ਲੀਡਰ, ਉੱਥੇ ਮੁੜ ਕੇ ਭੀੜ ਆਪਣੀਆਂ ਅਕੜਾਂ ਵੀ ਕੱਢਦੀ ਹੈ। ਉਹਨਾਂ ਨੇ ਜਾ ਕੇ ਥਾਣੇ ਚ ਭੰਗ ਤੋੜ ਸ਼ੁਰੂ ਕਰਤੀ, ਫਾਈਲਾਂ ਚੁੱਕ ਚੁੱਕ ਪਾੜਤੀਆਂ, ਲੋਕਾਂ ਦੇ ਮੁਕੱਦਮਿਆਂ ਦੀਆਂ ਪਤਾ ਨੀ ਕਾਹਦੀਆਂ ਕਾਹਦੀਆਂ ਫਾਈਲਾਂ ਸਨ, ਪੁਰਾਣੇ ਰਿਕਾਰਡ ਸਨ, ਉਹ ਸਾਰੇ ਲੋਕਾਂ ਨੇ ਪਾੜ ਪੂੜ ਦਿੱਤੇ। ਹੁਣ ਉਹ ਭੀੜ ਦੇ ਵਿੱਚ ਤੋਂ ਮਜੀਠੀਆ ਗਿਆ ਸੀ, ਇਹਦੇ ਉੱਤੇ ਇੱਕ ਪਰਚਾ ਦਰਜ ਹੋ ਗਿਆ। ਇਹਨੂੰ ਵੀ ਹਾਈਕੋਰਟ ਚ ਚੈਲੇਂਜ ਕੀਤਾ ਅਕਾਲੀ ਦਲ ਨੇ। ਉਸ ਚੈਲੇਂਜ ਉੱਤੇ ਕੱਲ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ। ਪਰ ਮੇਰਾ ਖਿਆਲ ਹੈ ਦੋ ਅੱਡ ਅੱਡ ਗੱਲਾਂ ਹੋਣੀਆਂ। ਇੱਕ ਤਾਂ ਇਹ ਕਿ ਉਹ ਮੁੰਡਾ ਜਿਹੜਾ ਸੀ ਉਹਦੀ ਗ੍ਰਿਫਤਾਰੀ ਜਾਇਜ਼ ਸੀ ਕਿ ਨਜਾਇਜ਼, ਉਹ ਤਾਂ ਲਗਭਗ ਸਾਰੇ ਮੰਨਦੇ ਕਿ ਨਜਾਇਜ਼ ਪੜੇ ਨਾ, ਹਾਈਕੋਰਟ ਦੇ ਹੁਕਮ ਤੇ ਛੱਡਣਾ ਪੈ ਗਿਆ। ਜਿਹੜੀ ਦੂਸਰੀ ਗੱਲ ਹੈ ਕਿ ਭੀੜ ਲੈ ਕੇ ਥਾਣੇ ਤੇ ਹਮਲਾ ਕਰ ਦਿਓ, ਉਹ ਸ਼ਾਇਦ ਐਡੀ ਸੌਖੀ ਨਾ ਹੋਵੇ, ਕਿਉਂਕਿ ਹਾਲਾਤ ਕੋਈ ਵੀ ਹੋਣ, ਅੱਗੇ ਅਜੇ ਤੱਕ ਅੰਮ੍ਰਿਤਪਾਲ ਦਾ ਕੇਸ ਅਜਨਾਲੇ ਥਾਣੇ ਵਾਲਾ ਚੱਲਦਾ ਪਿਆ, ਜੇ ਇਸ ਗੱਲ ਚ ਛੋੜ ਦਿੱਤੀ ਜਾਵੇ ਤੇ ਫਿਰ ਤਾਂ ਉਸ ਕੇਸ ਵਿੱਚ ਵੀ ਛੋੜ ਦੇਣੀ ਪਏਗੀ। ਉਹ ਕੇਸ ਹੁਣ ਤੱਕ ਕਹਿੰਦੇ ਆ ਥਾਣੇ ਤੇ ਹਮਲਾ ਕੀਤਾ ਗਿਆ, ਤੇ ਜੇ ਬਿਕਰ ਮਜੀਠੀਆ ਦੇ ਕੇਸ ਵਿੱਚ ਛੋੜ ਦਿੱਤੀ ਤੇ ਫਿਰ ਤਾਂ ਉਹਦੇ ਕੇਸ ਵਿੱਚ ਵੀ ਮੰਨਣਾ ਪਏਗਾ ਜੀ ਉਹਦਾ ਵੀ ਜਾਇਜ਼ ਸੀ। ਇਸ ਕਰਕੇ ਥੋੜਾ ਜਿਹਾ ਔਖਾ ਇਹਨਾਂ ਵਾਸਤੇ ਹੋ ਸਕਦਾ
1: ਜੀ। ਉਹਨੂੰ ਸਭ ਗੱਲ ਕਰਦੇ ਹਾਂ ਉਸ ਪਾਰਟੀ ਦੀ ਜਿਹੜੀ ਇਸ ਵੇਲੇ ਸੋਸ਼ਲ ਮੀਡੀਆ ਤੇ ਬੜੀ ਚਰਚਾ ਦਾ ਵਿਸ਼ਾ ਹੈ, CJP ਕਾਕਰੋਚ ਜਨਤਾ ਪਾਰਟੀ। ਖਬਰਾਂ ਆ ਰਹੀਆਂ ਨੇ ਕਿ 6 ਜੂਨ ਨੂੰ ਇਹਨਾਂ ਨੇ ਪ੍ਰਦਰਸ਼ਨ ਕਰਨਾ ਤੇ ਇਹਨਾਂ ਦਾ ਜਿਹੜਾ ਮੁਖੀ ਹੈ ਅਭਿਜੀਤ ਦੀਪਕੇ ਉਹਨੇ ਵੀ ਭਾਰਤ ਵਾਪਸ ਪਰਤਣਾ। ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਇਸ ਪਾਰਟੀ ਦੀਆਂ ਤੇ ਸਰਕਾਰ ਦੀਆਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਜੀ?
0: ਇਸ ਪਾਰਟੀ ਨੇ ਆਪਣੇ ਬੜੇ ਪੜ੍ਹੇ ਲਿਖੇ ਜਿਹੜੇ ਟੈਕਨੋਕ੍ਰੇਟ ਨੇ, ਬਹੁਤ ਉੱਚ ਪਾਏ ਦੇ ਪੱਤਰਕਾਰ ਨੇ, ਇਨ ਡੈਪਥ ਸਟੋਰੀਆਂ ਲਿਖਣ ਵਾਲੇ, ਉਹਨਾਂ ਦੇ ਵਿੱਚੋਂ ਕੁਛ ਲੋਕਾਂ ਨੂੰ ਸਪੋਕਸ ਪਰਸਨ ਬਣਾ ਤਾ ਕਿ ਸਾਡੇ ਵੱਲੋਂ ਜਿਹੜੀ ਵੀ ਗੱਲ ਕਹਿਣੀ ਹੈ ਇਹ ਕਹਿਣਗੇ, ਹਰ ਕੋਈ ਨਹੀਂ ਬੋਲੇਗਾ। ਨੰਬਰ 1, ਨੰਬਰ 2 ਇਹਨਾਂ ਨੇ ਆਖਿਆ ਕਿ 6 ਤਰੀਕ ਨੂੰ ਸਾਡਾ ਲੀਡਰ ਇੱਥੇ ਆ ਰਿਹਾ, ਅਸੀਂ ਉਸ ਦਿਨ ਪੂਰੇ ਜ਼ੋਰ ਨਾਲ ਪ੍ਰਦਰਸ਼ਨ ਕਰਾਂਗੇ, ਉਸ ਪ੍ਰਦਰਸ਼ਨ ਚ ਪਤਾ ਲੱਗ ਜਾਏਗਾ ਕਿ ਕਾਕਰੋਚ ਦੀ ਕਿੰਨੀ ਤਾਕਤ ਹੁੰਦੀ ਹੈ। ਇਹ ਲਫ਼ਜ਼ ਤੇ ਉਦੋਂ ਆਇਆ ਜਦੋਂ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਦੇ ਹੈੱਡ ਚੀਫ ਜਸਟਿਸ ਸੂਰਿਆ ਕਾਂਤ ਨੇ ਕਹਿਤਾ ਕਿ ਬੇਰੁਜ਼ਗਾਰ ਨੌਜਵਾਨ ਕਾਕਰੋਚ ਵਾਂਗ ਨੇ, ਜਿੱਦਾਂ ਮਰਜ਼ੀ ਸਮਾਜ ਨੂੰ ਇਸ ਤਰ੍ਹਾਂ ਲੱਗੇ ਫਿਰਦੇ ਆ। ਉੱਤੇ ਰੌਲਾ ਪੈ ਗਿਆ ਕਿ ਭਾਰਤ ਦੇ ਚੀਫ ਜਸਟਿਸ ਨੇ ਐਡੀ ਘਟੀਆ ਗੱਲ ਕਿੱਦਾਂ ਕਹਿ ਸੀ। ਉਹਨੇ ਬਾਅਦ ਚ ਸਫਾਈ ਵੀ ਦਿੱਤੀ ਕਿ ਮੈਂ ਤਾਂ ਮਾੜੀ ਜਿਹੀ ਗੱਲ ਕੀਤੀ। ਉਹ ਕਹਿੰਦੇ ਮਾੜੀ ਜਿਹੀ ਏਦਾਂ ਦੀ ਕੀਤੀ ਕਿਉਂ, ਤੁਸੀਂ ਉੱਚੀ ਕੁਰਸੀ ਤੇ ਚਲੇ ਗਏ ਤੇ ਤੁਹਾਨੂੰ ਲਾਇਸੈਂਸ ਮਿਲਦਾ, ਬਾਕੀ ਲੋਕਾਂ ਦੇ ਬਾਰੇ ਏਦਾਂ ਦੀਆਂ ਟਿੱਪਣੀਆਂ ਕਰਨ ਦਾ। ਉਹ ਚ ਬੇਇੱਜ਼ਤੀ ਉਹਦੀ ਹੋ ਰਹੀ ਸੀ, ਪਾਰਟੀ ਅਸਲ ਚ ਸਰਕਾਰ ਦੇ ਖਿਲਾਫ ਨਹੀਂ, ਨਿਆਂ ਪ੍ਰਬੰਧ ਦੇ ਖਿਲਾਫ, ਤੇ ਨਿਆਂ ਪ੍ਰਬੰਧ ਤੋਂ ਤੇ ਲੋਕਾਂ ਨੇ ਆਸ ਰੱਖਣੀ ਆ, ਉਹ ਸਰਕਾਰ ਦੇ ਖਿਲਾਫ ਲੋਕਾਂ ਦੀ ਮਦਦ ਕਰੇਗਾ। ਤੇ ਜੇ ਨਿਆਂ ਪ੍ਰਬੰਧ ਦਾ ਮੁਖੀ ਇਹੋ ਜਿਹੀਆਂ ਟਿੱਪਣੀਆਂ ਕਰਦਾ, ਇਹ ਹੁਣ ਜਿੱਦਾਂ ਅੱਗੇ ਜੈਨਜੀ ਉੱਠੀ ਸੀ, ਉਹਨਾਂ ਨੇ ਕਈ ਦੇਸ਼ਾਂ ਚ ਹਾਲਾਤ ਵਿਗਾੜਤੇ ਸੀ, ਨੇਪਾਲ ਦੀ ਤੇ ਸਰਕਾਰ ਵੀ ਪਲਟ ਦਿੱਤੀ ਸੀ, ਇੱਕ ਪ੍ਰਧਾਨ ਮੰਤਰੀ ਨੂੰ ਘੇਰ ਕੇ ਕੁੱਟਿਆ, ਉਹ ਛੁੱਟ ਕੇ ਭੱਜ ਗਿਆ ਤੇ ਉਹਦੀ ਪਤਨੀ ਮਾਰ ਹੀ ਦਿੱਤੀ ਸੀ। ਇੱਥੇ ਭਾਰਤ ਵਿੱਚ ਵੀ ਉਦਾਂ ਦੇ ਹਾਲਾਤ ਬਣ ਰਹੇ, ਅੰਦਰੇ ਅੰਦਰ ਲਾਵਾ ਉੱਭਰਦਾ, ਇਹ ਜਿੱਦਣ ਆਊਗਾ ਸਰਕਾਰ ਇਹਨੂੰ ਆਉਂਦੇ ਸਾਰ ਪ੍ਰਦਰਸ਼ਨ ਕਰਨ ਦੋਗੇ, ਮੈਨੂੰ ਲੱਗਦਾ ਨੀ ਸਰਕਾਰ ਰੋਕ ਸਕਦੀ ਹੈ। ਪਰ ਹਾਲ ਦੀ ਘੜੀ ਇਹ ਹੈ ਕਿ ਉਹ ਪੂਰੀਆਂ ਤਿਆਰੀਆਂ ਚ ਨੇ, ਮੀਡੀਆ ਉਹਨਾਂ ਦੀਆਂ ਦਬੀਆਂ ਜਿਹੀਆਂ ਖਬਰਾਂ ਲਾਉਂਦਾ ਜਿਵੇਂ ਬੜੇ ਦਬਾਅ ਥੱਲੇ ਹੁੰਦਾ,

0: ਪਰ ਖਬਰਾਂ ਆਈ ਜਾਂਦੀਆਂ ਨੇ
1: ਜੀ। ਪਰ ਸਭ ਗੱਲ ਛੱਤੀਸਗੜ੍ਹ ਦੀ ਕਰਦੇ ਹਾਂ, ਛੱਤੀਸਗੜ੍ਹ ਪਬਲਿਕ ਸਰਵਿਸ ਕਮਿਸ਼ਨ ਦਾ ਘੁਟਾਲਾ ਵੀ ਇਸ ਵੇਲੇ ਚਰਚਾ ਦੇ ਵਿੱਚ ਹੈ। ਘੁਟਾਲਾ ਕੀ ਹੈ ਤੇ ਜ਼ਿੰਮੇਵਾਰ ਕੌਣ ਹੈ ਜੀ?
0: ਦੇਖੋ, ਪਬਲਿਕ ਸਰਵਿਸ ਕਮਿਸ਼ਨ ਉਹ ਹੁੰਦਾ ਜਿਹੜਾ ਗਾਈਡਡ ਅਫਸਰਾਂ ਦੀ ਭਰਤੀ ਕਰਦਾ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਕੇਂਦਰ ਦਾ ਹੁੰਦਾ ਜਿਹੜਾ ਆਈਏਐਸ ਤੇ ਆਈਪੀਐਸ ਅਫਸਰਾਂ, ਵਿਦੇਸ਼ ਸੇਵਾ ਵਾਲੇ ਆਈਪੀਐਸ ਅਫਸਰਾਂ ਤੇ ਜਿੰਨੇ ਵੀ ਆਲ ਇੰਡੀਆ ਸਰਵਿਸ ਵਾਲੇ ਅਫਸਰ ਆ ਉਹਨਾਂ ਦੀਆਂ ਅਪੁਆਇੰਟਮੈਂਟਾਂ ਉਹ ਕਰਦੇ। ਹਰ ਸੂਬੇ ਦੇ ਵਿੱਚ ਪਬਲਿਕ ਸਰਵਿਸ ਕਮਿਸ਼ਨ ਦਾ, ਸਾਡਾ ਪੰਜਾਬ ਦਾ ਪਬਲਿਕ ਸਰਵਿਸ ਕਮਿਸ਼ਨ ਉਦੋਂ ਚਰਚਾ ਚ ਆਇਆ ਸੀ ਜਦੋਂ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਸੀ ਤੇ ਇਹਦੇ ਚੇਅਰਮੈਨ ਰਵੀ ਸਿੱਧੂ ਦੇ ਦੋਸ਼ ਲੱਗਾ ਕਿ ਉਹਦੇ ਹੁੰਦਿਆਂ ਪਬਲਿਕ ਸਰਵਿਸ ਕਮਿਸ਼ਨ ਨੇ ਗਾਈਡਡ ਅਫਸਰਾਂ ਦੀਆਂ ਪੋਸਟਾਂ ਦੀ ਸੇਲ ਲਾਈ ਸੀ, ਲੱਖਾਂ ਰੁਪਈਏ ਚ ਪੋਸਟਾਂ ਵਿਕਦੀਆਂ ਸਨ। ਉਸ ਦੌਰ ਤੋਂ ਬਾਅਦ ਅੱਜ ਤੱਕ ਇਹੋ ਜਿਹੇ ਦੋਸ਼ ਲੱਗੇ ਜਾਂਦੇ ਆ, ਫਿਰ ਇਸੇ ਤਰ੍ਹਾਂ ਬਾਕੀ ਸੂਬਿਆਂ ਵਿੱਚ ਵੀ ਲੱਗਦੇ ਰਹੇ। ਹੁਣ ਛੱਤੀਸਗੜ੍ਹ ਦਾ ਮਾਮਲਾ ਇਸ ਕਰਕੇ ਗੰਭੀਰ ਹੈ ਕਿ 2020 ਤੋਂ ਲੈ ਕੇ 22 ਤੱਕ ਸਾਰੇ ਜਿਹੜੇ ਕੰਮ ਹੋਏ ਨੇ ਉਹਨਾਂ ਚ ਗੜਬੜ ਨਿਕਲੀ ਆ ਕਿ ਜਿਹੜੇ ਪੀਸੀਐਸ ਅਫਸਰ ਹੁੰਦੇ ਆ ਜਿਹਨਾਂ ਸਿੱਧੇ ਆ ਕੇ ਐਗਜੈਕਟਿਵ ਮੈਜਿਸਟਰੇਟ ਲੱਗਣਾ, ਫਿਰ SDM ਤੇ DC ਤੇ ਤਰੱਕੀਆਂ ਪਾ ਕੇ ਰਾਜ ਸਰਕਾਰ ਦੇ ਸੈਕਟਰੀ ਤੱਕ ਚਲ ਜਾਂਦੇ ਆ। ਉਹ ਜਿਹੜੇ ਅਫਸਰ ਲੱਗਣੇ ਆ ਉਹਨਾਂ ਦੇ ਮਾਮਲੇ ਚ ਹੇਰਾਫੇਰੀ ਹੋਈ ਆ। ਸਭ ਤੋਂ ਵੱਡੀ ਗੱਲ ਇਹ ਕਿ ਮੰਤਰੀਆਂ ਦੇ ਤੇ ਵੱਡੇ ਅਫਸਰਾਂ ਦੇ ਪਰਿਵਾਰਾਂ ਦੇ ਬੱਚੇ ਬਹੁਤ ਸਾਰੇ ਸਿਲੈਕਟ ਹੋ ਗਏ। ਇਹ ਜਦੋਂ ਵੀ ਸਿਲੈਕਟ ਹੋਣ, ਜਿੱਥੇ ਵੀ ਸਿਲੈਕਟ ਹੋਣ ਰੌਲਾ ਪੈਂਦਾ, ਸਾਡੇ ਪੰਜਾਬ ਚ ਵੀ ਕਈ ਵਾਰੀ ਪੈ ਚੁੱਕਾ। ਭੁਪੇਸ਼ ਬਘੇਲ ਉਦੋਂ ਉੱਥੇ ਮੁੱਖ ਮੰਤਰੀ ਸੀ, ਉਹ ਅੱਜ ਕੱਲ ਪੰਜਾਬ ਦੀ ਕਾਂਗਰਸ ਦਾ ਇੰਚਾਰਜ ਆ। ਇਹਦੇ ਵਕਤ ਸਾਰਾ ਕੁਛ ਹੋਇਆ, ਇਹਨੂੰ ਪੁੱਛਿਆ ਗਿਆ, ਕਹਿੰਦਾ ਅਫਸਰਾਂ ਦੇ ਤੇ ਮੰਤਰੀਆਂ ਦੇ ਬੱਚੇ ਜੇ ਲਾਇਕ ਆ, ਉਹ ਸਿਲੈਕਟ ਹੋ ਗਏ ਤੇ ਸਾਡਾ ਕੀ ਕਸੂਰ ਹੈ। ਇਹੋ ਗੱਲ ਜਦੋਂ ਓਮ ਪ੍ਰਕਾਸ਼ ਚਟਾਲਾ ਸੀ ਉਹਦੇ ਵੇਲੇ ਹਰਿਆਣੇ ਚ ਹੋਈ ਸੀ। ਇਹੋ ਗੱਲ ਜਦੋਂ ਭੁਪਿੰਦਰ ਸਿੰਘ ਹੁੱਡਾ ਮੁੱਖ ਮੰਤਰੀ ਹੁੰਦਾ ਸੀ ਕਾਂਗਰਸ ਦਾ, ਉਹਦੇ ਵੇਲੇ ਹੋਈ ਸੀ। ਸਾਰੀਆਂ ਥਾਵਾਂ ਤੇ ਹੁੰਦਾ ਕਿ ਆਪਣੇ ਬੰਦਿਆਂ ਨੂੰ ਕਹਿ ਕੁਆ ਕੇ ਤੇ ਸਿੱਧੇ ਗਾਈਡਡ ਅਫਸਰ ਬਣਾ ਦਿਓ। ਪੰਜਾਬ ਦੀ ਸਰਕਾਰ ਕੋਲ 30-40 ਇਹੋ ਜਿਹੇ ਅਫਸਰ ਨੇ ਜਿਨ੍ਹਾਂ ਬਾਰੇ ਲੋਕੀ ਗੱਲਾਂ ਕਰਦੇ ਕਿ ਇਸੇ ਤਰ੍ਹਾਂ ਡਾਇਰੈਕਟ ਆਏ ਆ, ਕੱਖੋ ਨੀ ਕੀਤਾ, ਨੰਬਰ ਲਵਾ ਲੁ ਕੇ ਪਾਸ ਹੋ ਕੇ ਆ ਗਏ ਨੇ। ਨਲੈਕ ਵੀ ਨੇ ਉਹਨਾਂ ਚ, ਲੈਕ ਵੀ ਨੇ, ਮੈਂ ਨੀ ਕਹਿੰਦਾ ਸਾਰੇ ਨਲੈਕ, ਲੈਕ ਵੀ ਇੱਕ ਨੇ। ਹੁਣ ਉੱਥੋਂ ਦਾ ਘੁਟਾਲਾ ਸਿਰਫ ਉੱਥੋਂ ਦਾ ਨੀ ਰਹਿਣਾ, ਇੱਥੇ ਇੰਚਾਰਜ ਆ ਭੁਪੇਸ਼ ਬਘੇਲ ਪੰਜਾਬ ਦੀ ਕਾਂਗਰਸ ਦਾ, ਉਹ ਜਿੱਥੇ ਜਾਇਆ ਕਰੂਗਾ ਪੱਤਰਕਾਰਾਂ ਨੂੰ ਪਹਿਲਾ ਸਵਾਲ ਪੁੱਛਿਆ ਕਰਨਗੇ, ਬਘੇਲ ਸਾਹਿਬ ਤੁਸੀਂ ਪੰਜਾਬ ਦੀ ਕੀ ਅਗਵਾਈ ਕਰੋਗੇ, ਛੱਤੀਸਗੜ੍ਹ ਚ ਤੁਹਾਡੀ ਸਰਕਾਰ ਦੇ ਹੁੰਦਿਆਂ ਤੇ ਆਹ ਕੰਮ ਹੋਇਆ। ਉਹ ਆਪਣਾ ਜਵਾਬ ਦਿਆ ਕਰੂਗਾ ਕਿ ਪੰਜਾਬ ਦਾ ਇਹਨਾਂ ਨੂੰ ਵੀ ਨਾਲ ਲੈ ਡੁੱਬੂਗਾ
1: ਜੀ। ਪਨੂ ਸਾਹਿਬ, ਜਾਣ ਤੋਂ ਪਹਿਲਾਂ ਸਾਡੇ ਜਿਹੜੇ ਲਿਸਨਰਸ ਨੇ ਉਹਨਾਂ ਨੂੰ ਕੁਵੈਤ ਇੰਟਰਨੈਸ਼ਨਲ ਏਅਰਪੋਰਟ ਤੇ ਜਿਹੜਾ ਹਮਲਾ ਹੋਇਆ ਉਹਦੇ ਬਾਰੇ ਹੁਣ ਤੱਕ ਦੀ ਜਿਹੜੀ ਜਾਣਕਾਰੀ ਹੈ ਉਹ ਵੀ ਜ਼ਰੂਰ ਦਿਓ ਜੀ।
0: ਪਿਛਲੇ ਕੁਝ ਦਿਨਾਂ ਤੋਂ ਡੋਨਲਡ ਟਰੰਪ ਬੜਕਾਂ ਵੱਧ ਮਾਰ ਰਿਹਾ ਤੇ ਅੱਗੇ ਘੱਟ ਵੱਧ ਰਿਹਾ, ਬਲਕਿ ਉਲਟਾ ਹੈ ਕਿ ਇਰਾਨ ਜ਼ਿਆਦਾ ਤਿੱਖੇ ਤੋਰੀਆਂ ਨੇ। ਇੱਕ ਦਿਨ ਤਾਂ ਅਮਰੀਕਾ ਵਾਲਿਆਂ ਦਾ ਜਿਹੜਾ ਏਅਰ ਡਿਫੈਂਸ ਰਡਾਰ ਸਿਸਟਮ ਸੀ ਉਹ ਵੀ ਤਬਾਹ ਕਰਤਾ
1: ਜੀ।
0: ਉਹਨਾਂ ਦੇ ਇਹੋ ਜਿਹੇ 2-3 ਸਿਸਟਮ ਅੱਗੇ ਉਹ ਤਬਾਹ ਕਰਕੇ ਸ਼ਾਇਦ 2 ਕਰ ਚੁੱਕਾ ਹੋ, ਤੇ ਇਹਨਾਂ ਕੋਲ ਗਿਣਤੀ ਦੇ ਕੋਈ 10-7 ਨੇ ਸ਼ਾਇਦ, ਇਹ ਨਾਲ ਦੇ ਕਿਸੇ ਦੇਸ਼ ਚ ਨੇ ਲਾਇਆ ਸੀ, ਉਹਨਾਂ ਨੇ ਮਿਜ਼ਾਇਲਾਂ ਮਾਰ ਕੇ ਉਹ ਵੀ ਤਬਾਹ ਕਰਤਾ। ਕੀਤਾ ਇਸ ਕਰਕੇ ਕਿ ਉਸੇ ਦੇਸ਼ ਚੋਂ ਮਿਜ਼ਾਇਲਾਂ ਚਲਾਉਂਦੇ ਸੀ ਇਰਾਨ ਤੇ, ਤੇ ਉਹਨਾਂ ਆਖਿਆ ਜਿਹੜਾ ਕੰਟਰੋਲ ਕਰਨ ਵਾਲਾ ਤੇ ਮਿਜ਼ਾਇਲਾਂ ਨੂੰ ਰਾਹ ਚ ਰੋਕਣ ਵਾਲਾ ਸਿਸਟਮ ਪਹਿਲਾਂ ਉਹ ਤੋੜੋ, ਉਹਨਾਂ ਨੇ ਉਹ ਤੋੜਤਾ। ਉਦੋਂ ਤੱਕ ਅਮਰੀਕਾ ਵਾਲੇ ਆਪਣਾ ਇੱਕ ਹੋਰ ਜੰਗੀ ਬੇੜਾ ਉਹ ਸਮੁੰਦਰ ਜਹਾਜ਼ ਜਿਹਦੇ ਉੱਤੇ ਹਵਾਈ ਜਹਾਜ਼ ਤੋੜ ਸਕਦੇ ਆ ਤੇ ਉੱਤੇ ਉਤਰ ਸਕਦੇ ਆ, ਉਧਰ ਨੂੰ ਤੋਰਿਆ ਹੋਇਆ ਸੀ। ਫਿਰ ਅਮਰੀਕਾ ਚ ਥੋੜੀ ਬਹੁਤ ਚਰਚਾ ਹੋਈ, ਅਖੀਰ ਉਹਨਾਂ ਨੇ ਆਪਣਾ ਬੇੜਾ ਵਾਪਸ ਲੈ ਲਿਆ। ਪਰ ਉਸੇ ਦਿਨ ਡੋਨਲਡ ਟਰੰਪ ਤੇ ਇਜ਼ਰਾਇਲ ਦਾ ਪ੍ਰਧਾਨ ਮੰਤਰੀ ਨੇਤਨਯਾਹੂ ਆਪੋ ਚ ਤੋਤੋ ਮੈਮੇ ਵੀ ਹੋਏ। ਇਹਨੇ ਉਹਨੂੰ ਆਖਿਆ ਤੂੰ ਪਾਗਲਿਆ, ਤੂੰ ਲਿਬਨਾਨ ਤੇ ਹਮਲਾ ਕਰਤਾ, ਤੇਰਾ ਕਰਕੇ ਇਰਾਨ ਜ਼ਿਆਦਾ ਖਿੱਝ ਗਿਆ। ਹੁਣ ਉਸੇ ਖਿੱਚ ਦੇ ਵਿੱਚੋਂ ਕੱਲ ਫਿਰ ਇਰਾਨ ਨੇ ਹੌਲਾ ਤੇਜ਼ ਕੀਤਾ, ਕਿਉਂਕਿ ਕੁਵੈਤ ਦੇ ਵਿੱਚੋਂ ਮਿਜ਼ਾਇਲਾਂ ਚੱਲਦੀਆਂ ਸਨ ਇਰਾਨ ਵਾਲੇ ਪਾਸੇ ਨੂੰ। ਇਰਾਨ ਵਾਲਿਆਂ ਨੇ ਕੱਲ ਕੁਵੈਤ ਦੇ ਏਅਰਪੋਰਟ, ਮੇਨ ਏਅਰਪੋਰਟ, ਉਹਦੇ ਉੱਤੇ ਹਮਲਾ ਕਰਤਾ, ਕਾਫੀ ਉਹਨਾਂ ਨੁਕਸਾਨ ਕੀਤਾ। ਕਿੰਨੇ ਕੁ ਲੋਕ ਮਰੇ ਤਾਂ ਦੱਸਦੇ ਨੀ, ਇੱਕ ਤਾਂ ਭਾਰਤੀ ਮੁਸਾਫਰ ਹੀ ਉੱਥੇ ਮਾਰਿਆ ਗਿਆ, ਬਾਕੀ ਲੋਕ ਵੀ ਮਰੇ ਆ ਕਾਫੀ। ਵੱਡੀ ਗੱਲ ਇਹ ਹੈ ਕਿ ਜਿਹੜਾ

0: ਸਪੋਰਟ ਇੰਟਰਨੈਸ਼ਨਲ ਲੈਵਲ ਦਾ ਤੇ ਬਹੁਤ ਵੱਡਾ ਸ਼ਾਨ ਵਾਲਾ ਗਿਣਿਆ ਜਾਂਦਾ ਸੀ। ਕੱਲ ਦੀਆਂ ਉਹਦੀਆਂ ਤਸਵੀਰਾਂ ਆ ਰਹੀਆਂ ਨੇ, ਉਹ ਤਬਾਹੀ ਦੀਆਂ ਆ ਰਹੀਆਂ ਨੇ। ਇਹੋ ਜਿਹੇ ਹਾਲਾਤ ਚ ਜਿਹਨਾਂ ਲੋਕਾਂ ਨੇ ਆਉਣਾ ਜਾਣਾ ਉਹਨਾਂ ਵਾਸਤੇ ਵੀ ਐਡਵਾਈਜ਼ਰੀ ਹੈ ਵੀ ਕਿਸੇ ਵੀ ਹਾਲਤ ਵਿੱਚ ਇਹੋ ਜਿਹੀ ਕੋਈ ਏਅਰਲਾਈਨ ਨਾ ਲਓ ਜਿਹੜੀ ਉਹਨਾਂ ਇਲਾਕਿਆਂ ਨਾਲ ਸੰਬੰਧਿਤ ਹੋਵੇ ਜਿਹਦੇ ਉੱਡਣ ਉਡਾਉਣ ਦਾ, ਫਲਾਈਟ ਦਾ ਜਾਂ ਰਸਤੇ ਚੋਂ ਫਲਾਈਟ ਚੇਂਜ ਕਰਨ ਦਾ ਕੋਈ ਵੀ ਪ੍ਰਬੰਧ ਇਹਨਾਂ ਦੇਸ਼ਾਂ ਨਾਲ ਜੁੜਦਾ ਹੋਵੇ ਜਿਹੜੇ ਲੜਾਈ ਚ ਸ਼ਾਮਲ ਨੇ। ਇਰਾਨ ਵੱਲ ਤਾਂ ਕਿਸੇ ਮੂੰਹ ਕਰਨਾ ਨੀ, ਉਧਰਲੀ ਫਲਾਈਟ ਕੋਈ ਲੈਂਦਾ ਨੀ, ਪਰ ਨਾਲ ਦੇ ਦੇਸ਼ਾਂ ਵਿੱਚ ਵੀ ਕਿਉਂਕਿ ਹਰ ਵਕਤ ਇਰਾਨ ਤੇ ਹਮਲੇ ਦਾ ਖਤਰਾ, ਇਸ ਕਰਕੇ ਬਹੁਤੇ ਲੋਕਾਂ ਦੀ ਰਾਏ ਆ ਕਿ ਜਿੰਨੇ ਵੀ ਜਾਣਾ ਉਧਰ ਵਾਲਾ ਪਾਸਾ ਅਨਸੇਫ ਸਕਾਈ ਆ, ਉਹ ਤੋਂ ਬਚਿਆ ਜਾਵੇ। ਫਿਰ ਵੀ ਕੁਝ ਲੋਕ ਆ ਜਿਨ੍ਹਾਂ ਦੀਆਂ ਪੁਰਾਣੀਆਂ ਬੁਕਿੰਗ ਉਸ ਹਿਸਾਬ ਨਾਲ ਕਿਤੇ ਕਿਤੇ ਤੁਰ ਪੈਂਦੇ ਆ ਜਾਂ ਕੇ ਫਸ ਜਾਂਦੇ ਆ, ਬਿਹਤਰ ਆ ਕਿਹੋ ਜਿਹੇ ਖਤਰਨਾਕ ਜੇ ਮਾਹੌਲ ਚ ਬਚ ਕੇ ਚੱਲਿਆ ਜਾਵੇ। ਅੱਜ ਹੁਣ ਸਵੇਰ ਦਾ ਫਿਰ ਮੈਂ ਵੇਖਣ ਡਿਆ ਸੀ ਕੋਈ ਨਵੀਂ ਘਟਨਾ ਤੇ ਵਾਪਰੀ, ਅਜੇ ਤੱਕ ਤਾਂ ਸੁੱਖ ਸਾਂਦ ਆ ਪਰ ਦੋਵੇਂ ਤਰ੍ਹਾਂ ਜਿੰਨੀਆਂ ਤੈਸ਼ ਵਿੱਚ ਨੇ, ਕਿਸੇ ਵਕਤ ਵੀ ਕੁਝ ਹੋ ਸਕਦਾ
1: ਜੀ। ਪਰਸੋਂ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਖਤਮ ਹੋ ਗਿਆ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਜਾਣਕਾਰੀ ਸਾਡੇ ਲਿਸਨਰਸ ਦੇ ਨਾਲ ਸਾਂਝੀ ਕੀਤੀ ਹੈ, ਸ਼ੁਕਰੀਆ ਜੀ।
0: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।

0: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨਾ ਹੀ ਨਹੀਂ ਇਨਾ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
1: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
2: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208

0: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ ਮੈਟਰਸ ਸੋਫਾ ਸੈੱਟ ਅਪਲਾਈਐਂਸਿਸ ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸਨਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਸ ਅਖਬਾਰ ਦੇ ਵਿੱਚ ਛਪਦੀਆਂ ਨੇ ਪਤਾ ਹੈ 3451 ਸਨਰਿਜ ਵੇ ਨਾਰਥ ਈਸਟ ਕੈਲਗਰੀ ਫੋਨ ਨੰਬਰ 4037266200 403-726-1200 ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
1: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
0: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
1: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
0: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
1: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
0: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 4036182112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
5: ਓਹੋ ਅੱਜ ਫੇਰ ਨੀ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
2: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
1: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
2: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ

0: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨਾ ਹੀ ਨਹੀਂ ਇਨਾ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ।
1: ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ, ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ।

0: टाइम भी स्पेंड कर सको। फोन नंबर है मानस अहूजा 5878321208 या रमन वड़ैच 7807530001 सोनिक इंश्योरेंस।
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
2: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
0: मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल पंजाबी हिंदी उर्दू जां फिर अंग्रेजी दे विच गलबात करो गौरव शर्मा तुहानू देणगे वधिया सलाह ते वधिया डील्स मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम सब दा माण सब दी चाहत अपनी सुपनमई कार खरीदने लई गौरव शर्मा नू शोरूम च जाके मिलो जां फिर फोन कर लो 4039036757 मर्सिडीज बेंस कंट्री हिल्स नॉर्थ ईस्ट कैलगरी दे कैसल रिज एरिया दे विच है लॉट खरीदन दा शानदार मौका जिथे बनाए जा सकदे ने 3 टाउन हाउस एना ही नहीं एना तिना दे नाल लीगल बेसमेंट स्वीट भी बनाईया जा सकतियां ने बिल्डर्स ते इन्वेस्टर्स लई है शानदार मौका फ्यूचर रेंटल इनकम लई है ए एक बहुत वधिया ऑप्शन वधेरे जानकारी लई कॉल कर सकदे हो एमे नु 403-617-2111 ते ते अमन गिल नु भी कॉल कर सकदे हो 403-479-7007 ते बिल्डिंग परमिट पहला तो ही अप्रूव्ड है ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696 ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮਾਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3300 ਤੇ ਸੰਪਰਕ ਕਰੋ
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਛੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
4: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰ

0: ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਵੀਰਵਾਰ ਜੂਨ ਮਹੀਨੇ ਦੀ 4 ਤਰੀਕ ਸੰਨ 2026 ਸ਼ਾਮ ਦੇ 4:09 ਹੋ ਰਹੇ ਨੇ। ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। 5 ਵਜੇ ਸਵਲੀਨ ਕੌਰ ਜੱਸੜ ਪ੍ਰੋਗਰਾਮ ਪੇਸ਼ ਕਰਨਗੇ। 8 ਵਜੇ ਇੱਕ ਹੋਰ ਵਿਸ਼ੇਸ਼ ਪ੍ਰੋਗਰਾਮ ਸਵਲੀਨ ਕੌਰ ਜੱਸੜ ਕਰਨਗੇ ਪੇਸ਼ ਤੇ ਰਾਤ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਅਸੀਂ ਪ੍ਰੋਗਰਾਮ ਕਰਾਂਗੇ ਜੀ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਤੇ ਉਹਨਾਂ ਦਾ ਵੇਰਵਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਬਹੁਤ ਸਾਰੀਆਂ ਖ਼ਬਰਾਂ ਤੇ ਸਾਂਝ ਪਾਉਣੀ ਹੈ ਜਿਵੇਂ ਕਿ ਹਮੇਸ਼ਾ ਪਾਉਂਦੇ ਹੀ ਹਾਂ, ਪਰ ਕਿਉਂਕਿ ਸਮਾਂ 5 ਵਜੇ ਤੱਕ ਹੈ ਇਸ ਵਿੱਚ ਖ਼ਬਰਾਂ ਜਿੰਨੀਆਂ ਹੋ ਸਕੀਆਂ ਅਸੀਂ ਐਡਜਸਟ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਤੋਂ ਪਹਿਲਾਂ ਕਿ ਖ਼ਬਰਾਂ ਵੱਲ ਨੂੰ ਚੱਲੀਏ, ਮੌਸਮ ਦੀ ਗੱਲ ਕਰ ਲੈਂਦੇ ਹਾਂ। ਇਸ ਵੇਲੇ 19 ਡਿਗਰੀ ਸੈਲਸੀਅਸ ਹੈ, ਰਾਤ ਨੂੰ 16 ਹੋਣ ਦੀ ਸੰਭਾਵਨਾ ਹੈ। ਰਾਤ ਨੂੰ 6 ਡਿਗਰੀ ਸੈਲਸੀਅਸ ਠੰਡਾ ਮੌਸਮ ਹੋਵੇਗਾ ਰਾਤ ਨੂੰ। ਕੱਲ੍ਹ ਨੂੰ ਦਿਨ ਵੇਲੇ 19 ਅਤੇ ਹਲਕੀ ਫੁਲਕੀ ਬਾਰਿਸ਼, ਉਸ ਤੋਂ ਅਗਲੇ ਦਿਨ ਵੀਕਐਂਡ 'ਤੇ 18, ਫਿਰ 13, ਫਿਰ 17, ਇਸ ਤਰ੍ਹਾਂ ਦਾ ਮੌਸਮ ਹੋਣ ਦੀ ਸੰਭਾਵਨਾ ਹੈ ਜੀ। ਇਹ ਮੌਸਮ ਦੀ ਗੱਲ। ਥੋੜ੍ਹੀ ਜਿਹੀ ਜੋ ਨਾਰਦਰਨ ਲਾਈਟਸ ਦੇ ਬਾਰੇ ਹੈ ਕਿ ਵੀਰਵਾਰ ਅਤੇ ਸ਼ੁੱਕਰਵਾਰ ਦੀ ਰਾਤ ਔਰ ਇਸ ਬਾਰੇ NOAA ਦੇ ਸਪੇਸ ਵੈਦਰ ਪ੍ਰੈਡਿਕਸ਼ਨ ਸੈਂਟਰ ਨੇ ਇਸ਼ੂ ਕੀਤੀ ਹੈ ਇੱਕ G3 ਸਟਰੋਂਗ ਜਿਓਮੈਗਨੈਟਿਕ ਸਟੋਰਮ ਵਾਚ ਹੈ। ਇਹ ਵੀਰਵਾਰ ਅਤੇ ਸ਼ੁੱਕਰਵਾਰ ਦੀਆਂ ਰਾਤਾਂ ਨੂੰ ਹੋਵੇਗੀ ਅਤੇ ਤੁਹਾਨੂੰ ਨਾਰਦਰਨ ਲਾਈਟਸ ਨਜ਼ਰ ਆਉਣਗੀਆਂ। ਕਲੀਅਰ ਨਾਈਟ ਸਕਾਈ ਜਿਹੜੇ ਫੋਰਕਾਸਟ ਨੇ ਇਹ ਓਨਟੇਰੀਓ ਕਿਊਬਿਕ ਮੈਰੀਟਾਈਮਸ ਦੇ ਵਿੱਚ ਫੋਰਕਾਸਟ ਕੀਤੇ ਗਏ ਨੇ, ਜਦਕਿ ਕਲਾਉਡੀ ਨੇ ਕਈ ਜਗ੍ਹਾ 'ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਤੇ ਬਰੇਰੀ ਦੇ ਵਿੱਚ। ਔਰ ਇਸ ਰਿਮਾਰਕੇਬਲ ਈਵੈਂਟ ਨੂੰ ਜਿਹੜਾ ਉਹਦੇ ਬਾਰੇ ਦੱਸਿਆ ਗਿਆ ਕਿ ਇਹ ਜੀਓ ਮੈਗਨੈਟਿਕ ਸਟੋਰਮ ਹੁੰਦਾ ਅਤੇ ਜਦੋਂ ਇਹ ਨਾਰਦਰਨ ਲਾਈਟਸ ਜਿਹੜੀਆਂ ਦੇਖੀਆਂ ਜਾ ਸਕਦੀਆਂ ਨੇ। NOAA ਜੋ ਹੈ ਜੀ, ਨੈਸ਼ਨਲ ਓਸ਼ੀਅਨਿਕ ਐਂਡ ਐਟਮੋਸਫੈਰਿਕ ਐਡਮਿਨਿਸਟ੍ਰੇਸ਼ਨ, ਇਹ ਸਪੇਸ ਵੈਦਰ ਪ੍ਰੈਡਿਕਸ਼ਨ ਸੈਂਟਰ ਹੈ। ਸੋ ਇਹਨਾਂ ਵੱਲੋਂ ਇਹ ਦੱਸਿਆ ਗਿਆ ਕਿ ਜੂਨ 4 ਦੀ ਰਾਤ ਅਤੇ 5 ਦੀ ਰਾਤ ਤੁਸੀਂ ਨਾਰਦਰਨ ਲਾਈਟਸ ਕੈਨੇਡਾ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਦੇਖ ਸਕਦੇ ਹੋ। ਸੋ ਜਿਹੜਾ ਬੈਸਟ ਚਾਂਸ ਜਿਹੜਾ ਹੈ ਇਹਦੇ ਵਿੱਚ ਡਿਪੈਂਡ ਕਰਦਾ ਹੈ ਕਿ ਈਸਟਰਨ ਜਿਹੜਾ ਪਾਰਟ ਹੈ ਓਨਟੇਰੀਓ ਵਗੈਰਾ ਉੱਧਰ ਨੂੰ ਜ਼ਿਆਦਾ ਹੋਵੇਗਾ, ਕਿਉਂਕਿ ਅਸਮਾਨ ਜ਼ਿਆਦਾ ਕਰਕੇ ਸਾਫ਼ ਰਹਿਣ ਦੀ ਸੰਭਾਵਨਾ, ਅਤੇ ਬਾਕੀ ਜਗ੍ਹਾ 'ਤੇ ਦੇਖਿਆ ਜਾ ਸਕਦਾ ਪਰ ਹੋ ਸਕਦਾ ਉਨਾ ਕਲੀਅਰਲੀ ਇਹ ਨਾਰਦਰਨ ਲਾਈਟਸ ਨਜ਼ਰ ਨਾ ਆਉਣ। ਇਹ ਮੌਸਮ ਦੀ ਗੱਲ ਹੈ ਜੀ। ਅਤੇ ਹੁਣ ਖ਼ਬਰਾਂ ਜਿਹੜੀਆਂ ਅਸੀਂ ਕਰਨੀਆਂ ਨੇ ਉਹਨਾਂ 'ਤੇ ਥੋੜ੍ਹੀ ਜਿਹੀ ਬੇਸਿਕ ਜੀ ਜਾਣਕਾਰੀ ਦੇ ਦਿੰਦੇ ਹਾਂ, ਫਿਰ ਵਿਸਥਾਰ ਨਾਲ ਚਰਚਾ ਕਰਾਂਗੇ। ਕੈਨੇਡਾ ਵੱਲੋਂ AI ਨੀਤੀ ਦਾ ਐਲਾਨ ਕੀਤਾ ਗਿਆ, ਘੁੜ ਚੁਕਾਈ ਹੋਈ ਹੈ। ਪਲੈਨ ਇਹ ਹੈ ਕਿ AI ਨੀਤੀ ਨੂੰ ਵੱਡੇ ਪੱਧਰ 'ਤੇ ਲਾਗੂ ਕੀਤਾ ਜਾਵੇਗਾ, ਡਾਟਾ ਸੈਂਟਰ ਬਣਾਏ ਜਾਣਗੇ, ਇਹਦੇ ਬਾਰੇ ਜਾਣਕਾਰੀ ਦੇਵਾਂਗੇ। ਅਲਬਰਟਾ ਦੀਆਂ ਖ਼ਬਰਾਂ ਚਾਰ ਚੁਫੇਰੇ ਨੇ, ਹਿਸਾਬ ਕਿਤਾਬ ਵੀ ਲਾ ਰਹੀ ਹੈ ਸਰਕਾਰ, ਜੇ ਅਸੀਂ ਅਲੱਗ ਹੋਣਾ ਹੈ ਤਾਂ ਫਿਰ ਸਾਡਾ ਕਿੰਨਾ ਖਰਚਾ ਹੋਵੇਗਾ, 400 ਬਿਲੀਅਨ ਦੇ ਲਾਗੇ।

ਅੱਗੇ ਦੱਸਿਆ ਗਿਆ ਸੀ ਉਹ ਬਾਅਦ ਦੀਆਂ ਗੱਲਾਂ ਨੇ, ਪਰ ਜੇ ਅਸੀਂ ਮੋਟੇ ਤੌਰ ਤੇ ਦੇਖੀਏ ਤੇ ਇਸ ਨਾਲ ਜੁੜੇ ਹੋਏ ਹੋਰ ਬਹੁਤ ਸਾਰੇ ਸਵਾਲ ਨੇ। ਇਹਨਾਂ ਸਵਾਲਾਂ ਵਿੱਚੋਂ ਇੱਕ ਸਵਾਲ ਇਹ ਕਿ ਹਾਈਪੋਥੈਟਿਕਲੀ ਇਹ ਅਗਰ ਮੰਨ ਲਈਏ, ਜਿਵੇਂ ਅਸੀਂ ਪੰਜਾਬੀ 'ਚ ਕਹਿ ਦਿੰਦੇ ਨਾ ਹਲਕੇ ਅੰਦਾਜ਼ ਵਿੱਚ, ਮੰਨ ਲਓ ਮੂਲ ਧਨ 100, ਕਿ ਜੇ ਅਸੀਂ ਮੰਨ ਲਈਏ ਕਿ ਅਲਬਰਟਾ ਅਲੱਗ ਹੋ ਗਿਆ ਤੇ ਫਿਰ ਕੀ ਇੱਥੇ ਜਿਹੜੇ ਅਲਬਰਟਾ ਵਿੱਚ ਲੋਕ ਰਹਿੰਦੇ ਨੇ ਅਲਬਰਟਾ ਨਾਲ ਹੀ ਰਹਿਣਾ ਚਾਹੁੰਗੇ? ਇਹਦੇ ਬਾਰੇ ਇੱਕ ਸਰਵੇਖਣ ਹੋਇਆ ਤੇ ਉਹਦੇ ਨਤੀਜੇ ਤੁਹਾਡੇ ਨਾਲ ਸਾਂਝੇ ਕਰਾਂਗੇ। ਕ੍ਰਿਕਟ ਖੇਡ ਹੈ, ਪਰ ਕੈਨੇਡਾ ਦੇ ਵਿੱਚ ਕ੍ਰਿਕਟ ਸਿਰਫ ਖੇਡ ਨਾ ਹੋ ਕੇ ਚੌਧਰਪੁਣਾ, ਵਾਇਲੈਂਸ, ਕਰਪਸ਼ਨ, ਮੈਚ ਫਿਕਸਿੰਗ ਸਭ ਕਸੇ ਦੇ ਵਿੱਚ ਘਿਰੀ ਹੋਈ ਜਾਪ ਰਹੀ ਹੈ ਤੇ ਕ੍ਰਿਕਟ ਕੈਨੇਡਾ ਦੀ ਫੰਡਿੰਗ ਬੰਦ ਹੋਈ ਤੇ ਹੁਣ ਉਹਨਾਂ ਦੇ ਪ੍ਰੈਜੀਡੈਂਟ ਦੇ ਸਰੀ ਵਿਚਲੇ ਘਰ ਤੇ ਦੂਜੀ ਵਾਰ ਗੋਲੀ ਚੱਲੀ ਹੈ। ਇਹਦੇ ਬਾਰੇ ਜਾਣਕਾਰੀ ਦੇਵਾਂਗੇ। ਅਲਬਰਟਾ ਦੀਆਂ ਯੂਨੀਵਰਸਿਟੀਆਂ ਗਲੋਬਲ ਰੈਂਕਿੰਗ ਦੇ ਵਿੱਚ ਥੋੜ੍ਹਾ ਜਿਹਾ ਹੇਠਾਂ ਖਿਸਕੀਆਂ ਨੇ। ਕੈਨੇਡਾ ਦੀਆਂ ਯੂਨੀਵਰਸਿਟੀਆਂ ਕੀ ਕਹਿੰਦੀਆਂ ਨੇ ਤੇ ਕੀ ਕਾਰਨ ਹੈ ਇਹਦੇ ਬਾਰੇ ਗੱਲ ਕਰਾਂਗੇ। ਫਲੋਰੀਡਾ ਵਿੱਚ ਰਹਿੰਦੇ ਹੋਏ ਇੱਕ ਕੈਨੇਡੀਅਨ ਨੂੰ ਸਜ਼ਾ ਸੁਣਾਈ ਗਈ ਹੈ ਕਿ ਉਸਨੇ ਕੋਵਿਡ-19 ਨੂੰ ਲੈ ਕੇ $8 million ਦਾ ਫਰੌਡ ਕੀਤਾ ਹੈ। ਹੋਰ ਖਬਰਾਂ ਲੋਕਲ ਹੈਗੀਆਂ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ BC ਦੇ ਜੁਐਲਰੀ ਸਟੋਰਾਂ ਨੂੰ ਲੁੱਟਣ ਵਾਲੇ ਇੱਕ ਜੋੜੇ ਦਾ ਪਰਦਾਫਾਸ਼ ਹੋਇਆ। ਇਸੇ ਤਰ੍ਹਾਂ ਕੈਲਗਰੀ ਤੇ ਕੈਨਮੋਰ ਦੇ ਦਰਮਿਆਨ ਨਸ਼ਿਆਂ ਤੇ ਹਥਿਆਰਾਂ ਦਾ ਇੱਕ ਗਰੋਹ ਫੜਿਆ ਗਿਆ, ਟ੍ਰੈਫਿਕਿੰਗ ਬਸ ਟੈਗ ਕੀਤਾ ਹੋਇਆ। ਕੋਕਰੇਨ RCMP ਨੇ ਵੀ ਵੱਡੇ ਪੱਧਰ ਤੇ ਡਰੱਗਸ ਫੜੇ ਨੇ, ਇਹਦੇ ਬਾਰੇ ਗੱਲ ਕਰਾਂਗੇ। ਹੋਰ ਖਬਰਾਂ ਹੈਗੀਆਂ ਨੇ ਤੇ ਮਾਰਕੀਟ ਦੀ ਚਰਚਾ ਵੀ ਕਰਾਂਗੇ ਪ੍ਰੋਗਰਾਮ ਵਿੱਚ। 5 ਵਜੇ ਤੱਕ ਦਾ ਸਮਾਂ ਹੈ। ਇਸ ਪ੍ਰੋਗਰਾਮ ਦੇ ਸਪੌਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਤੁਸੀਂ ਬੈਸਟ ਰੇਟ ਲੈਣੇ ਨੇ ਤਾਂ 587-832-1208 ਤੇ ਸੰਪਰਕ ਕਰ ਲਓ। 5878321208 ਸੋਨਿਕ ਇੰਸ਼ੋਰੈਂਸ। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਜੋ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਤੇ ਬਿੱਲ ਵੀ ਸਰਕਾਰ ਨੂੰ ਭੇਜਦੀ ਹੈ। ਫੋਨ ਨੰਬਰ ਹੈ 8257600983 8257600983। OSS ਸਮਾਈਲ ਮੈਡੀਕਲ ਜੋ ਕਿ ਸਨਰਾਈਜ ਦੇ ਵਿੱਚ ਹੈ ਜੀ, ਇਸ ਮੈਡੀਕਲ ਕਲੀਨਿਕ ਦੇ ਵਿੱਚ ਤੁਹਾਨੂੰ ਕੋਈ ਅਪੁਆਇੰਟਮੈਂਟ ਬਣਾਉਣ ਦੀ ਲੋੜ ਨਹੀਂ ਹੈ। ਐਕਸਪਰਟ ਡਾਕਟਰ ਨੇ, ਮਾਹਿਰ ਡਾਕਟਰ ਨੇ ਇਹਨਾਂ ਕੋਲ। ਨਵੇਂ ਪੇਸ਼ੈਂਟਸ ਵੀ ਲੈ ਜਾ ਰਹੇ ਨੇ, 6 ਦਿਨ ਹਫ਼ਤੇ ਵਿੱਚ ਖੁੱਲ੍ਹਦੇ ਨੇ। ਫੋਨ ਨੰਬਰ ਨੋਟ ਕਰ ਲਓ ਅਪੁਆਇੰਟਮੈਂਟ ਲਈ OSS ਸਮਾਈਲ ਮੈਡੀਕਲ ਦਾ 587-687-4096 ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਤੇ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰਕੇ ਤੁਸੀਂ ਗੁੱਡ ਡੀਲ ਵੀ ਬਣਾ ਸਕਦੇ ਹੋ। ਗੌਰਵ ਸ਼ਰਮਾ ਹੋਰਾਂ ਦਾ ਫੋਨ ਨੰਬਰ 403-903-6757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਤੇ ਸੁਪਰਵੀਜ਼ਾ ਇੰਸ਼ੋਰੈਂਸ ਕਰਦੇ ਨੇ, ਇਹਨਾਂ ਕੋਲੋਂ ਭਰੋਸੇਯੋਗ ਸੇਵਾਵਾਂ ਲੈਣ ਲਈ ਲਾਈਫ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ ਤੇ ਬਿਲਕੁਲ ਬੇਝਿਜਕ ਹੋ ਕੇ ਗੱਲਬਾਤ ਕਰ ਸਕਦੇ ਹੋ। 403-404-3500 403-404-3500। ਮਦਰ ਇੰਡੀਆ ਰੈਸਟੋਰੈਂਟ ਜੋ ਕਿ 24 ਘੰਟੇ 7 ਦਿਨ ਖੁੱਲ੍ਹਦਾ ਹੈ, ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ ਤੇ ਵੈਜ ਨੋਨ ਵੈਜ ਹਰ ਤਰ੍ਹਾਂ ਦਾ ਫੂਡ ਇਹਨਾਂ ਕੋਲੋਂ ਕੇਟਰਿੰਗ ਵੀ ਕਰਵਾ ਸਕਦੇ ਹੋ। ਪਰਿਵਾਰ ਨਾਲ ਬੈਠ ਕੇ ਖਾਣਾ ਹੋਵੇ ਤਾਂ ਬਹੁਤ ਖੁੱਲ੍ਹਾ ਡੁੱਲਾ ਵਧੀਆ ਮਾਹੌਲ, ਮਦਰ ਇੰਡੀਆ ਰੈਸਟੋਰੈਂਟ 403-461-6161। ਤੁਹਾਨੂੰ ਘੜੀ ਦੇਖਣ ਦੀ ਲੋੜ ਨਹੀਂ, ਜਦੋਂ ਮਰਜ਼ੀ ਚਲੇ ਜਾਓ। ਮਦਰ ਇੰਡੀਆ ਰੈਸਟੋਰੈਂਟ ਸਿਟੀ ਸਕੇਪ ਲੈਂਡਿੰਗ ਦੇ ਵਿੱਚ ਹੈ ਜੀ, ਇਹ ਜਾ ਕੇ ਤੁਸੀਂ ਵਧੀਆ ਖਾਣਿਆਂ ਦਾ ਲੁਤਫ ਉਠਾ ਸਕਦੇ ਹੋ, ਆਰਡਰ ਕਰਕੇ ਲਿਆ ਵੀ ਸਕਦੇ ਹੋ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ, ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਕੀਤੀ ਜਾਂਦੀ ਹੈ, ਫੈਮਿਲੀ ਤੇ ਬੱਚਿਆਂ ਦੀ ਫੋਟੋ ਪੋਰਟਰੇਟਸ ਕੀਤੇ ਜਾਂਦੇ ਨੇ, ਬਿਜ਼ਨਸ ਹੈੱਡ ਸ਼ੋਟਸ ਵੀ। ਡਿਜੀਟਲ ਫੋਟੋ ਚਾਹੀਦੀਆਂ ਨੇ ਬਹੁਤ ਗੁੱਡ ਕੁਆਲਿਟੀ ਦੀਆਂ, ਉਹ ਵੀ ਤੁਹਾਨੂੰ ਦੇਣਗੇ। ਫੋਨ ਨੰਬਰ 403-947-0060 403-947-0060।

ਦੀ ਘੁੰਡ ਚੁਕਾਈ ਕੀਤੀ ਹੈ। ਸਰਕਾਰ ਇਹ ਕਹਿੰਦੀ ਹੈ ਕਿ ਭਵਿੱਖ ਦੇ ਵਿੱਚ ਖੁਸ਼ਹਾਲੀ ਉਹਨਾਂ ਦੇਸ਼ਾਂ ਦੀ ਹੋਵੇਗੀ ਤੇ ਉਹਨਾਂ ਦੀ ਸੋਵਰੈਨਿਟੀ ਹੋਵੇਗੀ ਜੋ AI ਨੂੰ ਆਪਣੀਆਂ ਸ਼ਰਤਾਂ ਤੇ ਕਦਰਾਂ ਕੀਮਤਾਂ ਤੇ ਵਿਕਸਿਤ ਕਰਨਗੇ। ਇਸ ਰਣਨੀਤੀ ਦੇ ਵਿੱਚ ਕੀ ਕੀਤਾ ਜਾਵੇਗਾ ਕਿ ਵੱਡੇ ਵੱਡੇ ਡਾਟਾ ਸੈਂਟਰ ਬਣਾਏ ਜਾਣਗੇ ਤਾਂ ਕਿ ਦੇਸ਼ ਦਾ ਡਾਟਾ ਦੇਸ਼ ਦੇ ਵਿੱਚ ਹੀ ਰਹੇ ਤੇ ਵਿਦੇਸ਼ੀ ਕੰਪਨੀਆਂ ਤੇ ਡਿਪੈਂਡੈਂਸੀ ਘੱਟ ਸਕੇ। ਪੰਜ ਜਿਹੜੇ ਖੇਤਰ ਨੇ ਉਹਨਾਂ ਤੇ ਮੇਨ ਫੋਕਸ ਕੀਤਾ ਗਿਆ ਤੇ ਇਹਨਾਂ ਵਿੱਚ AI ਦੀ ਵਰਤੋਂ ਨੂੰ ਬਹੁਤ ਤੇਜ਼ੀ ਨਾਲ ਵਧਾਉਣ ਦਾ ਪ੍ਰੋਗਰਾਮ ਰੱਖਿਆ ਗਿਆ। ਨੰਬਰ ਇੱਕ ਤੇ ਖੇਤੀਬਾੜੀ, ਦੂਸਰਾ ਹੈਲਥ ਐਂਡ ਲਾਈਫ ਸਾਇੰਸਿਸ ਸਿਹਤ ਤੇ ਜੋ ਵਿਗਿਆਨ ਜੀਵਨ ਦਾ ਵਿਗਿਆਨ, ਐਨਰਜੀ ਤੇ ਨੈਚੁਰਲ ਰਿਸੋਰਸਿਸ, ਊਰਜਾ ਤੇ ਕੁਦਰਤੀ ਸਰੋਤ, ਟਰਾਂਸਪੋਰਟੇਸ਼ਨ, ਮੈਨੂਫੈਕਚਰਿੰਗ ਤੇ ਰੋਬੋਟਿਕਸ, ਇਹਨਾਂ ਤੇ ਹੋਵੇਗਾ। ਲੇਕਿਨ ਕੁਛ ਚੀਜ਼ਾਂ ਜਿਹੜੀਆਂ ਨੇ ਹੋਰ ਵੀ ਕੀਤੀਆਂ ਜਾ ਰਹੀਆਂ ਨੇ। ਡੀਪ ਫੇਕ ਪ੍ਰਾਈਵੇਸੀ ਦੀ ਉਲੰਘਣਾ, ਗਾਹਕਾਂ ਦੀ ਨਿਗਰਾਨੀ ਕਰਕੇ ਕੀਮਤਾਂ ਤੈਅ ਕਰਨ ਵਾਲੀ ਜਿਹੜੀ ਪ੍ਰਕਿਰਿਆ, ਸਰਵੇਲੈਂਸ ਪ੍ਰਾਈਸਿੰਗ ਜਿਹਨੂੰ ਕਹਿ ਦਿੰਦੇ ਆ, ਉਹਨਾਂ ਵਿਰੁੱਧ ਸਖ਼ਤ ਕਾਨੂੰਨ ਲਿਆਂਦੇ ਜਾਣਗੇ ਕਿ ਕੋਈ ਇਸ ਤਰ੍ਹਾਂ ਨਹੀਂ ਕਰ ਸਕਦਾ ਕਿ ਕੋਈ ਆਪਣੇ ਗਾਹਕਾਂ ਨੂੰ AI ਦੇ ਨਾਲ ਅਸੈਸ ਕਰਕੇ ਤਾਂ ਫਿਰ ਉਸ ਤਰ੍ਹਾਂ ਨਾਲ ਜੋ ਹੈ ਉਹ ਆਪਣੀ ਨੀਤੀ ਤਿਆਰ ਕਰੇ ਤੇ ਆਪਣੀਆਂ ਕੀਮਤਾਂ ਤਿਆਰ ਕਰੇ। ਇਹ ਤੇ ਗਾਹਕਾਂ ਨੂੰ ਲੁੱਟਣ ਵਾਲਾ ਕੰਮ ਹੋ ਜਾਵੇਗਾ, ਇਹ ਨਹੀਂ ਸਰਕਾਰ ਕਹਿੰਦੇ ਚਾਹੁੰਦੀ। ਅੱਛਾ, ਹੁਣ ਇੱਕ ਚੀਜ਼ ਇਸ ਦੇ ਵਿੱਚ ਹੈ ਕਿ ਇਹ ਸਮਝਿਆ ਜਾ ਰਿਹਾ ਕਿ AI ਜਿਹੜੀ ਹੈ ਬਹੁਤ ਸਾਰੀਆਂ ਨੌਕਰੀਆਂ ਖਾ ਜਾਵੇਗੀ, ਲੇਕਿਨ ਸਰਕਾਰ ਕਹਿੰਦੀ ਹੈ ਕਿ 5 ਸਾਲਾਂ ਵਿੱਚ 90,000 ਨਵੀਆਂ ਨੌਕਰੀਆਂ ਪੈਦਾ ਹੋਣੀਆਂ ਨੇ। ਹਲਦੀ ਘੜੀ ਜੋ ਇੰਜੀਨੀਅਰਸ ਨੇ ਡਾਟਾ ਸੈਂਟਰ ਬਣਾਉਣ ਵਾਲੇ, ਉਹਨਾਂ ਦੀ ਬਹੁਤ ਜਿਹੜਾ ਇਹਨਾਂ ਦੀ ਚਲਾਉਣ ਵਾਲੇ, ਇਹਨਾਂ ਨੂੰ ਉਸਾਰਨ ਵਾਲੇ ਬਹੁਤ ਜ਼ਿਆਦਾ ਲੋੜ ਹੋਵੇਗੀ। ਇਸ ਵੇਲੇ ਵਿਅਕਤੀਗਤ ਤੌਰ 'ਤੇ ਮੈਂ ਤੁਹਾਨੂੰ ਦੱਸ ਸਕਦਾ ਕਿ ਜੋ ਇਲੈਕਟ੍ਰੀਕਲ ਇੰਜੀਨੀਅਰਿੰਗ ਹੈ, ਇਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਕੈਨੇਡਾ ਦੇ ਵਿੱਚ। ਹੁਣ ਇਹ ਜਿਹੜੀ ਚਲੋ ਮਾਰਕ ਕਾਰਨੀ ਦੀ ਜਿਹੜੀ ਪਾਲਿਸੀ ਹੈ ਜੀ, ਇਹਦੇ ਬਾਰੇ ਗੱਲ ਕਰ ਲੈਂਦੇ ਹਾਂ ਕਿ ਵਿਰੋਧੀ ਪਾਰਟੀਆਂ ਕੀ ਕਹਿੰਦੀਆਂ ਨੇ। ਕੰਜ਼ਰਵੇਟਿਵ ਡਿਪਟੀ ਲੀਡਰ ਮਲੀਸਾ ਲੈਂਡਸਮੈਨ ਕਹਿੰਦੇ ਨੇ ਕਿ ਵੱਡੀ ਪਲੈਨ ਹੈ ਪਰ ਇਸ ਵਿੱਚ ਡਿਟੇਲ ਦੀ ਕਮੀ ਹੈ ਅਤੇ ਸਿਕਿਉਰਿਟੀ ਦੀ ਵੀ ਕਮੀ ਹੈ ਅਤੇ ਨੌਕਰੀਆਂ ਦਾ ਦਾਅਵਾ ਜਿਹੜਾ ਹੈ ਨਾ ਉਹ ਸਹੀ ਨਹੀਂ ਲੱਗਦਾ ਮੈਨੂੰ। NDP ਆਗੂ ਕਹਿੰਦੇ ਨੇ ਕਿ ਇਹ ਬਿਨਾਂ ਬ੍ਰੇਕਾਂ ਲਾਏ ਤੋਂ ਜਿਹੜੇ ਸਾਡੇ ਅੱਗੇ ਵਧਣ ਨਾਲੋਂ ਜਿਹੜੇ ਸਾਡੇ ਇੰਪਲੋਈਜ਼ ਨੇ, ਯੂਥ ਹੈ, ਉਹਨਾਂ ਲਈ ਦੇਸ਼ ਦੇ ਅਤੇ ਪ੍ਰਾਈਵੇਸੀ ਦੇ ਅਤੇ ਦੇਸ਼ ਦੇ ਪਾਣੀ ਅਤੇ ਬਿਜਲੀ ਦੇ ਜਿਹੜੇ ਰਿਸੋਰਸਿਸ ਨੇ ਉਹਨਾਂ ਲਈ ਸਖ਼ਤ ਕਾਨੂੰਨ ਬਣਾਏ ਜਾਣ, ਕਿਉਂਕਿ ਆਮ ਲੋਕ ਇਹ ਸਮਝਦੇ ਨੇ ਕਿ ਜਿਹੜੇ ਡਾਟਾ ਸੈਂਟਰ ਨੇ ਇਹਨਾਂ ਨਾਲ ਵਾਤਾਵਰਨ 'ਤੇ ਬੁਰਾ ਪ੍ਰਭਾਵ ਪਵੇਗਾ ਅਤੇ ਬਿਜਲੀ ਦੀ ਅਤੇ ਪਾਣੀ ਦੀ ਖਪਤ ਬੇਤਹਾਸ਼ਾ ਹੋਵੇਗੀ AI ਦੇ ਡਾਟਾ ਸੈਂਟਰ ਦੇ ਵਿੱਚ ਕੂਲਿੰਗ ਪ੍ਰੋਸੈਸ ਚਲਾਉਣ ਲਈ। ਸੋ ਮਾਰਕ ਕਾਰਨੀ ਇਸ AI ਨੀਤੀ ਨੂੰ ਖੂਬ ਅਜਮਾਉਣ ਲਈ ਅਤੇ ਲਾਗੂ ਕਰਨ ਲਈ ਤਿਆਰ ਨੇ। ਇਹਦੇ ਵਿੱਚ ਜਿਵੇਂ ਪਹਿਲਾਂ ਦੱਸਿਆ ਕਿ ਇਹਦੇ ਕੁਝ ਖਾਸ ਪਿਲਰਸ ਰੱਖੇ ਗਏ ਨੇ ਕਿ ਪਹਿਲਾਂ ਇਹਨਾਂ ਖੇਤਰਾਂ ਦੇ ਵਿੱਚ ਹੋਵੇਗਾ। ਸੋ ਆਟਵਾ ਵਾਲੇ 50 ਮਿਲੀਅਨ ਜਿਹੜੇ ਨੇ ਕੈਪੇਬਿਲਿਟੀ ਹੈ AI ਸੇਫਟੀ ਇੰਸਟੀਚਿਊਟ ਤਾਂ ਕਿ ਕੈਨੇਡੀਅਨਾਂ ਦੀ ਜਿਹੜੀ ਸੇਫਟੀ ਇਸ ਮਾਮਲੇ ਦੇ ਵਿੱਚ ਵਧਾਈ ਜਾ ਸਕੇ ਉਹਦੇ ਵਾਸਤੇ ਵੀ ਦੇ ਰਹੇ ਨੇ। ਜਿੱਥੇ ਫੂਕੇ ਕਦਮ ਵੀ ਚੁੱਕੇ ਜਾਣਗੇ ਉਸ ਲਈ ਕੁਛ ਇਹੋ ਜਿਹੇ ਕੰਮ ਵੀ ਹੋਣਗੇ ਕਿ ਇਹਦੇ ਵੱਲ ਧਿਆਨ ਦਿੱਤਾ ਜਾਵੇਗਾ ਕਿ ਕਿਤੇ ਉਲਟਾ ਨੁਕਸਾਨ ਨਾ ਕਰ ਬੈਠੀਏ। ਸੋ ਜੋਬਸ ਕਿਵੇਂ ਪੈਦਾ ਹੋਣਗੀਆਂ, ਕਿੰਨੇ ਲੰਬੇ ਸਮੇਂ ਲਈ ਪੈਦਾ ਹੋਣਗੀਆਂ? ਡਾਟਾ ਸੈਂਟਰ ਜਿਹੜੇ ਨੇ, ਅਸੀਂ ਸਮਝਦੇ ਕਿ ਕਈ ਡਾਟਾ ਸੈਂਟਰ ਅਪਰੂਵ ਨਹੀਂ ਹੋ ਰਹੇ, ਪਰ ਕੁਛ ਲੋਕ ਜਿਹੜੇ ਨੇ ਉਹਨਾਂ ਦੇ ਅਪੋਨੈਂਟਸ ਨੇ ਉਹ ਇਹ ਵੀ ਕਹਿੰਦੇ ਨੇ ਕਿ ਡਾਟਾ ਸੈਂਟਰ ਨਾਲ ਨੌਕਰੀਆਂ ਨਹੀਂ ਪੈਦਾ ਹੁੰਦੀਆਂ। ਡਾਟਾ ਸੈਂਟਰ ਦੇ ਵਿੱਚ ਇੱਕ ਵਾਰੀ ਉਸਦੀ ਇੰਸਟਾਲੇਸ਼ਨ ਕਰਕੇ ਫਿਰ ਬਹੁਤ ਘੱਟ ਲੋਕਾਂ ਨਾਲ ਕੰਮ ਚਲਾਇਆ ਜਾਂਦਾ। ਸੋ ਵੱਡੇ ਡਾਟਾ ਸੈਂਟਰ ਕਿਵੇਂ ਹੋਣਗੇ? ਇੱਕ ਤਾਜ਼ਾ ਰਿਪੋਰਟ ਆਈ ਸੀ ਕੈਨੇਡੀਅਨ ਐਂਟੀ ਮੋਨੋਪੋਲੀ ਪ੍ਰੋਜੈਕਟ ਦੇ ਤਹਿਤ ਕਿ 3 ਵੱਡੀਆਂ ਟੈਕਨੋਲੋਜੀ ਫਰਮ ਜਿਹੜੀਆਂ ਨੇ USA ਦੀਆਂ, ਐਮਾਜ਼ੋਨ, ਮਾਈਕਰੋਸਾਫਟ ਤੇ ਗੂਗਲ,

ਉਹਨਾਂ ਦਾ ਪਬਲਿਕ ਕਲਾਊਡ ਮਾਰਕੀਟ ਸ਼ੇਅਰ ਜਿਹੜਾ ਹੈ ਕੈਨੇਡਾ ਦੇ ਵਿੱਚ 85% ਉਹਨਾਂ ਦੇ ਕੋਲ ਹੈ। ਸੋ ਕੈਨੇਡਾ ਵਾਲੇ ਸੋਵਰੈਨਿਟੀ ਆਪਣੀ ਲਈ ਤੇ ਆਪਣੀ ਇੱਕ ਸੋਵਰਨ ਫਾਊਂਡੇਸ਼ਨ ਜਿਹੜੀ ਏ ਆਈ ਆ ਉਹ ਬਣਾਉਣਾ ਚਾਹੁੰਦੀ ਹੈ ਸਰਕਾਰ, ਕੀ ਉਹ ਬਣ ਸਕੇਗੀ? ਇਹ ਬਹੁਤ ਵੱਡਾ ਸਵਾਲ ਹੋਵੇਗਾ। ਲੇਕਿਨ ਜਿਹੜੇ ਸੁਪਰ ਸਾਈਜ਼ਡ ਡਾਟਾ ਸੈਂਟਰ ਜਿਹੜੇ ਕੈਨੇਡਾ ਵਿੱਚ ਬਣ ਰਹੇ ਨੇ ਇਹਨਾਂ ਬਾਰੇ ਇਹ ਕਿਹਾ ਜਾ ਰਿਹਾ ਕਿ ਡਾਟਾ ਸੈਂਟਰ ਜਿਹੜੇ ਨੇ ਇਹਨਾਂ ਦੇ ਵਿੱਚੋਂ ਇਹਦਾ ਐਪੀ ਸੈਂਟਰ ਜਾਂ ਇਹਦਾ ਜਿਹੜਾ ਕੇਂਦਰ ਹੈ ਇਹਨਾਂ ਪੂਰੇ ਮੁਲਕ ਦੇ ਵਿੱਚ ਬਣਨ ਵਾਲਿਆਂ ਦਾ ਉਹ ਅਲਬਰਟਾ ਹੈ। ਨਵੀਂ ਰਿਸਰਚ ਆਈ ਯੂਰਪ ਯੂਨੀਵਰਸਿਟੀ ਦੀ, ਇਸ ਵਿੱਚ ਇਹ ਕਿਹਾ ਗਿਆ ਕਿ ਡਾਟਾ ਸੈਂਟਰ ਤੋਂ ਲੈ ਕੇ ਕੈਨੇਡਾ ਦੇ ਵਿੱਚ ਡਰਾਮੈਟਿਕ ਸ਼ਿਫਟ ਆਈ ਹੈ ਤੇ ਜਿਹੜੇ ਹੁਣ ਬਣਾਏ ਜਾ ਰਹੇ ਨੇ ਡਾਟਾ ਸੈਂਟਰ ਜੋ ਪਹਿਲਾਂ ਇਹਨਾਂ ਤੋਂ ਬਣ ਰਹੇ ਸੀ ਜਾਂ ਬਣ ਚੁੱਕੇ ਨੇ ਉਹਨਾਂ ਨਾਲੋਂ 10 ਗੁਣਾ ਵੱਧ ਇਹਨਾਂ ਦੀ ਕਪੈਸਿਟੀ ਹੋਵੇਗੀ। ਸੋ ਕੰਸਰਨ ਹੈਗੇ ਨੇ ਕਿ ਜ਼ਮੀਨ ਦਾ ਵੱਡਾ ਹਿੱਸਾ, ਪਾਣੀ ਤੇ ਬਿਜਲੀ ਇਹ ਬਹੁਤ ਜ਼ਿਆਦਾ ਫੂਕਣਗੇ ਤੇ ਅਲਬਰਟਾ ਦੇ ਵਿੱਚ ਇਸ ਦਾ ਕਾਫੀ ਪਸਾਰਾ ਹੋ ਸਕਦਾ ਹੈ ਕਿਉਂਕਿ ਸਰਕਾਰ ਇਹ ਚਾਹੁੰਦੀ ਹੈ ਕਿ ਕੰਮ ਹੋਵੇ। ਰਿਸਰਚ ਤੋਂ ਪਤਾ ਲੱਗਦਾ ਹੈ ਕਿ ਇਸ ਸੈਕਟਰ ਦੇ ਵਿੱਚ ਬਹੁਤ ਜ਼ਿਆਦਾ ਗਰੋਥ ਹੋਈ ਹੈ। ਐਕਟਿਵ ਡਾਟਾ ਸੈਂਟਰ ਜਿਹੜੇ ਨੇ ਉਹਨਾਂ ਦੀ ਕੰਬਾਈਂਡ ਕਪੈਸਿਟੀ ਜਿਹੜੀ ਹੈ ਉਹ 1.6 ਗੀਗਾਵਾਈਟ ਹੋਵੇਗੀ, ਜਦਕਿ ਪ੍ਰਪੋਜ਼ ਜਿਹੜੇ ਹੋਰ ਪ੍ਰੋਜੈਕਟ ਹੈਗੇ ਨੇ ਉਹਨਾਂ ਉਹ 13.2 ਗੀਗਾਵਾਈਟ ਨੇ। ਸੋ 68% ਓਪੋਨੈਂਟ ਜਿਹੜੇ ਨੇ ਏ ਆਈ ਡਾਟਾ ਸੈਂਟਰਸ ਨੂੰ ਆਪਣੇ ਘਰਾਂ ਦੇ ਲਾਗੇ ਬਣਨ ਦੇਣਾ ਨਹੀਂ ਚਾਹੁੰਦੇ। ਰੂਰਲ ਕੈਨੇਡੀਅਨ ਜਿਹੜੇ ਨੇ ਪੇਂਡੂ ਖੇਤਰ ਵਾਲੇ ਉਹਨਾਂ ਦੀ ਬਹੁਤੀ ਵੱਡੀ ਗਿਣਤੀ ਹੈ ਜਿਹੜੇ ਕਹਿੰਦੇ ਨੇ ਕਿ ਅਸੀਂ ਇਹ ਆਪਣੇ ਲਾਗੇ ਬਣ ਨਹੀਂ ਦੇਣੇ। ਸੋ ਸਰਕਾਰ ਕਿਵੇਂ ਕਰੇਗੀ? ਡਾਟਾ ਸੈਂਟਰ ਜਿਹੜੇ ਨੇ ਉਹਨਾਂ ਨੂੰ ਆਪਣੇ ਏਰੀਆ ਦੇ ਵਿੱਚ ਰੱਖ ਕੇ ਕਿੰਨੇ ਕੁ ਖੁਸ਼ ਨੇ ਲੋਕ, ਇਹਦੇ ਬਾਰੇ ਪੂਰੇ ਮੁਲਕ ਦੇ ਵਿੱਚ ਸਰਵੇ ਕੀਤਾ ਗਿਆ ਤੇ ਹਰ ਸੂਬੇ ਦੇ ਜਿਹੜੇ ਨੇ ਉਹ ਅੰਕੜੇ ਵੱਖਰੇ ਨੇ। ਜੇ ਅਸੀਂ ਗੱਲ ਕਰੀਏ ਤੇ ਸਸਕੈਚੂਨ ਤੇ ਕਿਊਬੈਕ ਇਹੋ ਜਿਹੇ ਸੂਬੇ ਨੇ ਜਿੱਥੇ ਬਾਕੀਆਂ ਨਾਲੋਂ ਘੱਟ ਲੋਕ ਇਸ ਦੀ ਵਿਰੋਧਤਾ ਕਰਦੇ ਨੇ, ਪਰ ਅਲਬਰਟਾ ਦੇ ਵਿੱਚ ਕਾਫੀ ਹੈ, ਓਂਟੇਰੀਓ ਦੇ ਵਿੱਚ ਕਾਫੀ ਇਸ ਦੀ ਵਿਰੋਧਤਾ ਹੈ, ਮੈਨੀਟੋਬਾ, ਬ੍ਰਿਟਿਸ਼ ਕੋਲੰਬੀਆ, ਸਾਰੇ ਪਾਸੇ ਇਹਦੇ ਕੋਈ ਬਹੁਤੇ ਹਮਾਇਤੀ ਜਾਪਦੇ ਨਹੀਂ ਗੇ। ਥੋੜੀ ਜਿਹੀ ਗੱਲ, ਇੱਕ ਇੰਪੋਰਟੈਂਟ ਖਬਰ ਜਿਹੜੀ ਹੈ ਅਲਬਰਟਾ ਦੀ ਉਹ ਸਾਂਝੀ ਕਰ ਲੈਂਦੇ ਹਾਂ। ਅਸੀਂ ਅਲਬਰਟਾ ਦੇ ਰੈਫਰੈਂਡਮ ਬਾਰੇ ਬਹੁਤ ਦਿਨਾਂ ਤੋਂ ਗੱਲਬਾਤ ਕਰ ਰਹੇ ਹਾਂ, ਸੁਣ ਰਹੇ ਹਾਂ, ਪਰ ਕਿੰਨੇ ਕੁ ਲੋਕ ਜਿਹੜੇ ਨੇ ਉਹ ਇਸ ਅਲਬਰਟਾ ਦੇ ਰੈਫਰੈਂਡਮ ਨੂੰ ਲੈ ਕੇ ਜਿਹੜੇ ਨੇ ਉਹ ਚਿੰਤਤ ਨੇ ਤੇ ਕਿੰਨੇ ਕੁ ਸਮਝਦੇ ਨੇ ਕਿ ਜੇ ਬਣ ਗਿਆ ਤਾਂ ਫਿਰ ਅਸੀਂ ਕੀ ਕਰਨਾ, ਅਸੀਂ ਕਿਹਦੇ ਨਾਲ ਰਹਿਣਾ, ਕੈਨੇਡਾ ਨਾਲ ਰਹਿਣਾ, ਅਲਬਰਟਾ ਨਾਲ ਰਹਿਣਾ ਕਿ USA ਨਾਲ ਜਾਣਾ। ਇਹ ਮੰਨ ਲਓ ਵਾਲੀ ਗੱਲ ਹੈ, ਜਿਵੇਂ ਮੈਂ ਪਹਿਲਾਂ ਕਿਹਾ ਸੀ ਇਸ ਵਿੱਚ ਕੁਛ ਪੱਕਾ ਨਹੀਂ ਹੈ ਅਜੇ ਤਾਂ। ਲੇਕਿਨ ਇੱਕ ਸਰਵੇ ਹੋਇਆ ਜਿਸ ਵਿੱਚ ਇਹ ਮੰਨ ਕੇ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਮੰਨ ਲਓ ਕਿ ਅਲਬਰਟਾ ਅਲੱਗ ਹੋਣ ਜਾ ਰਿਹਾ ਤਾਂ ਫਿਰ ਤੁਸੀਂ ਕਿੱਥੇ ਰਹੋਗੇ, ਅੱਧੇ ਨਾਲੋਂ ਘੱਟ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਕਿ ਜੇ ਇਸ ਤਰ੍ਹਾਂ ਹੋ ਜਾਂਦਾ ਤਾਂ ਫਿਰ ਅਸੀਂ ਅਲਬਰਟਾ ਨਾਲ ਰਵਾਂਗੇ, ਬਹੁਤੇ ਕਹਿੰਦੇ ਨੇ ਕਿ ਅਸੀਂ ਨਹੀਂ ਰਹਿਣਾ ਚਾਹਾਂਗੇ। ਸਰਵੇ ਜੋ ਕੁਛ ਦਿਨ ਪਹਿਲਾਂ ਹੀ ਮੁਕੰਮਲ ਕੀਤਾ ਗਿਆ ਉਹਦੇ ਵਿੱਚ 39% ਕਹਿੰਦੇ ਨੇ ਕਿ ਅਸੀਂ ਨਵੇਂ ਆਜ਼ਾਦ ਮੁਲਕ ਦੇ ਵਿੱਚ ਰਵਾਂਗੇ ਜੇ ਸੈਪਰੇਸ਼ਨ ਹੁੰਦੀ ਹੈ, ਤੇ 38% ਕਹਿੰਦੇ ਨੇ ਕਿ ਅਸੀਂ ਕੈਨੇਡਾ ਵਿੱਚ ਕਿਤੇ ਮੂਵ ਹੋ ਜਾਣਾ, ਤੇ 19% ਕਹਿੰਦੇ ਤੇ ਅਸੀਂ ਸਾਨੂੰ ਅਜੇ ਅਸੀਂ ਸ਼ੋਰ ਨਹੀਂ ਹੈ ਇਹਦੇ ਬਾਰੇ, ਤੇ 2% ਕਹਿੰਦੇ ਨੇ ਕਿ ਅਸੀਂ ਨਾ ਕੈਨੇਡਾ ਵਿੱਚ ਰਹਿਣਾ ਨਾ ਅਲਬਰਟਾ 'ਚ ਰਹਿਣਾ, ਅਸੀਂ ਕਿਤੇ ਹੋਰ ਹੀ ਚਲੇ ਜਾਣਾ। ਸੋ ਸਰਵੇ ਹੈ। ਸੋ ਰਿਸਪੋਂਡੈਂਟਸ ਜਿਹੜੇ ਨੇ ਅਲਬਰਟਾ ਅਤੇ ਕਿਊਬਿਕ ਤੋਂ ਬਾਹਰ 10% ਕਹਿੰਦੇ ਸੀ ਕਿ ਉਹ ਇੱਕ ਇੰਡੀਪੈਂਡੈਂਟ ਕੰਟਰੀ ਜਿਹੜਾ ਅਲਬਰਟਾ ਨਾਂ ਦਾ ਜੇ ਬਣ ਜਾਂਦਾ ਤਾਂ ਅਸੀਂ ਉੱਥੇ ਮੂਵ ਹੋ ਜਾਵਾਂਗੇ। ਸੋ ਇਹਦੇ ਵਿੱਚ ਕੀ ਸਾਬਤ ਹੁੰਦਾ ਹੈ ਕਿ ਇਹ ਕੀ ਲੋਕ ਚਾਹੁੰਦੇ ਨੇ, ਸਾਫ ਸਪਸ਼ਟ ਹੈ ਇਹਦੇ ਵਿੱਚੋਂ। ਪਰ ਇਹ ਮੈਂ ਫਿਰ ਦੱਸ ਦੇਵਾਂ ਕਿ ਸਰਵੇਖਣ ਹੈ, ਸਰਵੇਖਣ ਦੇ ਨਤੀਜਿਆਂ ਨੂੰ ਅਸੀਂ ਫਾਈਨਲ ਨਹੀਂ ਮੰਨ ਸਕਦੇ। ਜੋ ਅਸਲੀਅਤ, ਜੋ ਹਕੀਕਤ ਹੁੰਦੀ ਹੈ ਜੀ, ਉਹ ਜਦੋਂ ਸਹੀ ਮਾਇਨੇ 'ਚ ਪਤਾ ਲੱਗਦਾ ਕਿ ਵੋਟਾਂ ਵਗੈਰਾ ਪੈਂਦੀਆਂ ਨੇ ਤਾਂ ਫਿਰ ਹੀ ਪਤਾ ਲੱਗਦਾ। ਇੱਕ ਖਬਰ ਹੋਰ ਤੇ ਫਿਰ ਸਵਾਲ ਆ ਜਾਂਦਾ, ਸਾਂਝਾ ਕਰਦੇ ਹਾਂ। ਕ੍ਰਿਕਟ ਕੈਨੇਡਾ ਇਹਦੇ ਜਿਹੜੇ ਪ੍ਰਬੰਧਕ ਨੇ ਤੇ ਕ੍ਰਿਕਟ ਕੈਨੇਡਾ ਦੇ ਪ੍ਰੈਜੀਡੈਂਟ ਜਿਹੜੇ ਅਰਵਿੰਦਰ ਖੋਸਾ ਨੇ
ਉਹਨਾਂ ਤੇ

0: ਘਰ ਤੇ ਗੋਲੀਆਂ 20 ਮਈ ਨੂੰ ਵੀ ਚਲਾਈਆਂ ਗਈਆਂ ਸੀ ਤੇ ਹੁਣ ਫੇਰ ਕਹਿੰਦੇ ਨੇ ਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਸਰੀ ਦੇ ਵਿੱਚ ਉਹਨਾਂ ਦੇ ਘਰ ਤੇ ਗੋਲੀਆਂ ਚਲਾਈਆਂ ਗਈਆਂ ਤੇ ਇਹ ਵੀ ਮੰਨਿਆ ਜਾ ਰਿਹਾ ਕਿ ਇਹ ਐਕਸਟੋਰਸ਼ਨ ਨਾਲ ਸੰਬੰਧਿਤ ਹੈ ਅਫਸਰ ਜਿਹੜੇ ਨੇ ਉਹਨਾਂ ਨੂੰ ਸ਼ੂਟਿੰਗ ਤੇ ਬੁਲਾਇਆ ਗਿਆ 4 ਵਜੇ ਸਵੇਰੇ ਅੱਜ ਤੇ ਸਰੀ ਪੁਲਿਸ ਸਰਵਿਸ ਦੀ ਰਿਪੋਰਟ ਦੇ ਜਿਹੜੀ ਨਿਊਜ਼ ਰਿਲੀਜ਼ ਦੇ ਵਿੱਚ ਪਤਾ ਲੱਗਦਾ ਤੇ ਉਸ ਵੇਲੇ ਘਰ ਦੇ ਵਿੱਚ ਵਿਅਕਤੀ ਮੌਜੂਦ ਸਨ ਘਰ ਦੇ ਰਹਿਣ ਵਾਲੇ ਪਰ ਕੋਈ ਸਰਟੀਫਿਕੇਟ ਨਹੀਂ ਕਿਸੇ ਦੇ ਵੱਜੀ ਕੋਈ ਜ਼ਖਮੀ ਨਹੀਂ ਹੋਇਆ ਸਰੀ ਪੁਲਿਸ ਸਰਵਿਸ ਦੀ ਐਕਸਟੋਰਸ਼ਨ ਰਿਸਪੋਂਸ ਟੀਮ ਨੇ ਹੁਣ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਹੈ ਕ੍ਰਿਕਟ ਕੈਨੇਡਾ ਦੇ ਬਾਰੇ ਡਾਕੂਮੈਂਟਰੀ ਜਿਹੜੀ ਆਈ ਸੀਗੀ CBC ਦੀ ਫਿਫਥ ਸਟੇਟ ਦੀ ਉਸ ਤੋਂ ਬਾਅਦ ਬੜਾ ਰੌਲਾ ਰੱਪਾ ਪਿਆ ਤੇ ਹੁਣ ਕੁਛ ਦਿਨ ਪਹਿਲਾਂ ਹੀ ICC ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਜਿਸ ਦੇ ਮੁਖੀ ਜੇ ਸ਼ਾਹ ਨੇ ਜੋ ਕਿ ਅਮਿਤ ਸ਼ਾਹ ਦੇ ਬੇਟੇ ਨੇ ਉਹਨਾਂ ਵੱਲੋਂ ਇਹਨਾਂ ਦੀ ਮਾਨਤਾ ਰੱਦ ਕਰ ਦਿੱਤੀ ਗਈ ਫੰਡਿੰਗ ਪਹਿਲਾਂ ਕਰ ਦਿੱਤੀ ਗਈ ਸੀ ਬੰਦ ਸੋ ਪ੍ਰੈਜੀਡੈਂਟ ਜਿਹੜੇ ਹੈਗੇ ਨੇ ਕ੍ਰਿਕਟ ਕੈਨੇਡਾ ਦੇ BC ਦੇ ਬ੍ਰਿਟਿਸ਼ ਕੋਲੰਬੀਆ ਦੇ ਉਹ ਜਿਹੜੇ ਨੇ ਅਰਵਿੰਦਰ ਖੋਸਾ ਨੇ ਅਜੇ ਵੀ ਤੇ ਕੁਛ ਬਿਸ਼ਨੋਈ ਗੈਂਗ ਵੱਲੋਂ ਧਮਕੀਆਂ ਮਿਲਣ ਦੀਆਂ ਖਬਰਾਂ ਵੀ ਆਈਆਂ ਸੀ ਤੇ ਕੁਛ ਪਲੇਅਰਾਂ ਨੂੰ ਜਾਂ ਨੈਸ਼ਨਲ ਟੀਮ ਦੇ ਇੱਕ ਪਲੇਅਰ ਨੂੰ ਆਈਆਂ ਸੀ ਪਰ ਪੂਰੀ ਕਹਾਣੀ ਜਿਹੜੀ ਅਜੇ ਪੁਲਿਸ ਜਾਂ ਕੋਈ ਹੋਰ ਦੱਸ ਨਹੀਂ ਰਿਹਾ ਕਿ ਅਸਲ ਵਿੱਚ ਕੀ ਚੱਲ ਰਿਹਾ ਕੀ ਹੋ ਰਿਹਾ ਤੇ ਸਵਾਲ ਫੀਫਾ ਵਰਲਡ ਕੱਪ ਦੇ ਮੁਤਲਕ ਨੋਟ ਕਰ ਲਓ ਜੀ ਤੇ ਜਵਾਬ ਸਾਨੂੰ ਛੇਤੀ ਤੋਂ ਛੇਤੀ ਦਿਓ 1950 ਦੇ ਵਿੱਚ 1950 ਦੇ ਵਿੱਚ ਬ੍ਰਾਜ਼ੀਲ ਦੇ ਵਿੱਚ ਵਰਲਡ ਕੱਪ ਹੁੰਦਾ ਹੈ ਤੇ ਉਸ ਦੇ ਵਿੱਚ ਇੰਡੀਆ ਦੀ ਟੀਮ ਵੀ ਕੁਆਲੀਫਾਈ ਕਰਦੀ ਹੈ ਉਹ ਇੰਡੀਆ ਦੀ ਟੀਮ ਪਰ ਖੇਡਣ ਨਹੀਂ ਗਈ ਕਿਉਂ ਨਹੀਂ ਗਈ ਇਸ ਦਾ ਕਾਰਨ ਕੀ ਇਸ ਲਈ ਸਾਨੂੰ ਤੁਸੀਂ ਕਾਲ ਕਰਕੇ ਦੱਸੋ ਜਾਂ ਮੈਸੇਜ ਭੇਜ ਦਿਓ ਕਿ 1950 ਦੇ ਫੀਫਾ ਵਰਲਡ ਕੱਪ ਲਈ ਇੰਡੀਆ ਵਾਲਿਆਂ ਨੇ ਕੁਆਲੀਫਾਈ ਕੀਤਾ ਸੀ 1950 ਦੇ ਵਿੱਚ ਪਰ ਖੇਡਣ ਨਹੀਂ ਗਏ ਕੀ ਕਾਰਨ ਬਣਿਆ 403-902-1323 403-902-1323 403-902-1323 ਇਹ ਸਾਡਾ ਅੱਜ ਦਾ ਸਵਾਲ ਤੇ ਇਸ ਸਵਾਲ ਦਾ ਜਵਾਬ ਸਾਨੂੰ ਕਾਲ ਕਰਕੇ ਦੇ ਦਿਓ ਜਾਂ ਮੈਸੇਜ ਭੇਜ ਕੇ ਦੇ ਦਿਓ ਤੇ $10 ਦੇ ਤੁਹਾਨੂੰ ਗਿਫਟ ਕਾਰਡ ਜਿਹੜੇ ਨੇ ਜੀ ਉਹ ਮਦਰ ਇੰਡੀਆ ਰੈਸਟੋਰੈਂਟ ਵੱਲੋਂ ਦਿੱਤੇ ਜਾਣਗੇ ਖੈਰ ਫੀਫਾ ਵੱਲੋਂ ਇੱਕ ਜਿਹੜਾ ਵਰਲਡ ਕੱਪ ਸ਼ੁਰੂ ਹੋਣ ਜਾ ਰਿਹਾ ਉਹਦੇ ਲਈ ਕੋਈ ਨਵੀਂ ਨਵੀਂ ਚੀਜ਼ਾਂ ਵੀ ਸਾਹਮਣੇ ਆ ਰਹੀਆਂ ਨੇ ਸੋ ਫੀਫਾ ਵਾਲੇ ਕਹਿੰਦੇ ਨੇ ਕਿ ਫੈਨਸ ਜਿਹੜੇ ਨੇ ਮੈਚ ਸਟੇਡੀਅਮ ਵਿੱਚ ਦੇਖਣ ਜਾਣਗੇ ਉਹ ਆਪਣੀਆਂ ਪਾਣੀ ਦੀਆਂ ਬੋਤਲਾਂ ਨਹੀਂ ਲਿਆ ਸਕਣਗੇ ਪਾਣੀ ਦੀਆਂ ਬੋਤਲਾਂ ਨਹੀਂ ਲਿਆ ਸਕਣਗੇ ਇਹ ਫੀਫਾ ਦਾ ਕਹਿਣਾ ਸਾਡੇ ਕੋਲ ਕਾਲਰ ਨੇ ਜੀ ਸੁਰ ਸਿੰਘਮ ਰੇਡੀਓ ਸਤਿ ਸ਼੍ਰੀ ਅਕਾਲ ਜੀ
1: ਇਹ ਗਏ ਭਾਈ ਤਾਂ ਨੀ ਸੀ ਇੱਕ ਤਾਂ ਫੰਡ ਨੀ ਪੂਰਾ ਹੋਇਆ ਸੀ ਬ੍ਰਾਜ਼ੀਲ ਜਾਣ ਨੂੰ ਇੱਕ ਟੀਮ ਸਿਲੈਕਸ਼ਨ ਦਾ ਵੀ ਥੋੜਾ ਜਿਹਾ ਰੌਲਾ ਪਿਆ ਸੀਗਾ ਇਹਨਾਂ ਦਾ ਤੇ ਇੱਕ ਕਹਿੰਦੇ ਸੀ ਪ੍ਰਾਇਵੇਟਾਈਜ਼ਿੰਗ ਕਰਨਾ ਉਹਨੂੰ ਉਧਰੋਂ ਓਲੰਪਿਕ ਆਉਣੇ ਸੀ ਨਾ ਬੋਨ 1952 ਚ ਓਲੰਪਿਕ ਗੇਮ ਉਹ ਪ੍ਰਾਈਵੇਟਾਈਜ਼ ਕਰਦੇ ਸੀ ਉਹ ਵਰਲਡ ਕੱਪ ਉੱਪਰ ਕਹਿੰਦੇ ਉਹ ਮਾਇਨਰ ਰੱਖਦਾ ਸਾਨੂੰ ਜ਼ਿਆਦਾ ਤਾਂ ਨੀ ਮੇਰੇ ਖਿਆਲ ਗਏ ਸੀਗੇ
0: ਠੀਕ ਹੈ ਜੀ ਫੋਨ ਦੇ 4 ਡਿਜਿਟ ਬੋਲਦੇ ਹੋ ਨਾਮ ਬੋਲਦੇ ਹੋ ਜੀ 4275 ਠੀਕ ਹੈ ਜੀ ਮਿਹਰਬਾਨੀ 403-902-1323 1950 ਦੇ ਵਿੱਚ ਇੰਡੀਆ ਨੇ ਵਰਲਡ ਕੱਪ ਲਈ ਕੁਆਲੀਫਾਈ ਕੀਤਾ ਫੀਫਾ ਲਈ ਪਰ ਖੇਡਣ ਨਹੀਂ ਗਏ ਕਾਰਨ ਦੱਸੋ ਫੀਫਾ ਵਰਲਡ ਕੱਪ ਜਿਹੜਾ ਹੋਣ ਜਾ ਰਿਹਾ ਜੀ ਇਹਦੇ ਸਟੇਡੀਅਮ ਦੇ ਰੂਲਸ ਦੇ ਵਿੱਚ ਕਿਹਾ ਗਿਆ ਕਿ ਆਪਣੇ ਜਿਹੜੀਆਂ ਪਾਣੀ ਦੀਆਂ ਬੋਤਲਾਂ ਹੁੰਦੀਆਂ ਨੇ ਆਪਣੀਆਂ ਜਿਨ੍ਹਾਂ ਨੂੰ ਦੁਬਾਰਾ ਰੀਫਿਲ ਕੀਤਾ ਜਾ ਸਕਦਾ ਉਹ ਨਹੀਂ ਲਿਆਂਦੀਆਂ ਜਾ ਸਕਣਗੀਆਂ ਤੇ ਰੂਲਸ ਦੇ ਵਿੱਚ ਕਿਹਾ ਗਿਆ ਕਿ ਆਪਣੀ ਟਰਾਂਸਪੇਰੈਂਟ ਰੀਯੂਜ਼ੇਬਲ ਬੋਤਲ ਜਿਹੜੀ ਹੈ 1 ਲੀਟਰ ਤੱਕ ਉਹ ਪਹਿਲਾਂ ਲਿਆਉਣ ਦੀ ਇਜਾਜ਼ਤ ਸੀ ਪਰ ਲੇਟੈਸਟ ਡਾਕੂਮੈਂਟ ਜਿਹੜੀ ਹੈ ਡਾਕੂਮੈਂਟ ਦੇ ਵਿੱਚ ਇਹ ਕਿਹਾ ਗਿਆ ਕਿ ਕੋਈ ਡਾਊਟ

0: ਅਵਾਇਡ ਕਰਨ ਲਈ ਰੀਯੂਜ਼ੇਬਲ ਵਾਟਰ ਬੋਟਲ ਜਿਹੜੀ ਹੈ ਉਸ ਨੂੰ ਸਟੇਡੀਅਮ ਦੇ ਵਿੱਚ ਪਾਣੀ ਲਈ ਨਹੀਂ ਲਿਆ ਕੇ ਦਿੱਤਾ ਜਾਵੇਗਾ। ਟੋਰਾਂਟੋ ਦੇ ਵਿੱਚ ਜਿੱਥੇ BMO ਸੈਂਟਰ ਦੇ ਵਿੱਚ ਐਮਪਟੀ ਨੌਨ ਗਲਾਸ ਵਾਟਰ ਬੋਟਲ ਜਿਹੜੀਆਂ ਅੰਦਰ ਜਾਂਦੀਆਂ ਨੇ ਉੱਥੇ ਫੀਫਾ ਵਾਲਿਆਂ ਨੇ ਕਿਹਾ ਕਿ ਇਹ ਫੀਫਾ ਦੀ ਪਾਲਿਸੀ ਜਿਹੜੀ ਹੈ ਉਹ ਲਾਗੂ ਕੀਤੀ ਜਾਵੇ। ਸੁਰਸਿੰਘਮ ਰੇਡੀਓ, ਹੈਲੋ ਜੀ, ਸੁਰਸਿੰਘਮ ਰੇਡੀਓ
1: ਜੀ, ਸਤਿ ਸ੍ਰੀ ਅਕਾਲ ਵੀਰ ਜੀ।
0: ਸਤਿ ਸ੍ਰੀ ਅਕਾਲ ਜੀ।
1: ਹਾਂਜੀ ਵੀਰ ਜੀ, ਮਨਜੀਤ ਬੋਲ ਰਿਹਾ
0: ਜੀ। ਜੀ ਜੀ ਬੋਲੋ ਜੀ, ਮਨਜੀਤ ਜੀ।
1: ਨੰਗੇ ਪੈਰੀ ਖੇਡਦੇ ਸੀ ਪਲੇਅਰ ਆਪਣੇ, ਕਹਿੰਦੇ ਸੀ ਉਹਨਾਂ ਨੇ ਸਾਨੂੰ ਬੈਨ ਹੀ ਕਰਤਾ ਨੰਗੇ ਪੈਰੀ ਖੇਡਦੇ ਸੀ।
0: ਤੁਸੀਂ ਕੀ ਜਵਾਬ ਦਿੰਦੇ ਹੋ, ਤੁਹਾਡਾ ਇੱਕ ਜਵਾਬ ਕੀ ਹੈ ਜੀ? ਸੁਰਸਿੰਘਮ ਰੇਡੀਓ, ਹੈਲੋ ਜੀ, ਕਾਲ ਰੱਖਿਆ ਨੀ, ਸਾਡੇ ਲਿਸਨਰ ਦੁਬਾਰਾ ਕਰ ਲੈਣ। ਸੋ ਪਾਣੀ ਦੀਆਂ ਬੋਤਲਾਂ ਦਾ ਰੌਲਾ ਪੈ ਗਿਆ ਤੇ ਉਹ ਕਹਿ ਰਹੇ ਨੇ ਕਿ ਇਹ ਬੇਸਿਕ ਹੈਲਥ ਐਂਡ ਸੇਫਟੀ ਇਸ਼ੂ ਹੈ। ਸੋ ਤੇ ਇਹ ਇਹ ਜ਼ਰੂਰੀ ਨੇ ਇਹ ਪਾਣੀ ਦੀਆਂ ਬੋਤਲਾਂ। ਰੇਡੀ ਸੁਰਸਿੰਘਮ, ਹੈਲੋ।
2: ਹਾਂਜੀ ਕੁਲਦੀਪ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
2: ਹਾਂਜੀ, ਆਪਣੇ ਸਵਾਲ ਤੁਹਾਡਾ ਸੀ ਜਿਹੜਾ, ਉਹਨਾਂ ਦੀ ਇੰਡੀਆ ਦੀ ਜਿਹੜੀ ਟੀਮ ਸੀ ਉਹਨਾਂ ਦੀ ਪੂਰੀ ਟੀਮ ਤਿਆਰ ਨੀ ਸੀਗੀ ਜਿਹਨੇ ਖੇਡਣਾ ਸੀ, ਤੇ ਬਈ ਉਹਨਾਂ ਕੋਲ ਟਾਈਮ ਹੈ ਨੀ ਸੀ ਤਿਆਰ ਕਰਨ ਦਾ, ਤੇ ਇਸ ਕਰਕੇ ਫਿਰ ਉਹ ਖੇਡਣ ਗਏ ਨੀ ਸੀਗੇ।
0: ਠੀਕ ਹੈ ਜੀ, ਨੋਟ। ਠੀਕ ਹੈ ਜੀ।
2: ਜਿੰਨਾ ਕੁ ਮੈਨੂੰ ਪਤਾ, ਮੈਂ ਤਾਂ ਇੰਨਾ ਕਹਿੰਦੀ ਬਈ ਉਹਨਾਂ ਨੇ ਐਗਰੀ ਕਰ ਲਿਆ ਸੀ, ਮੁੜ ਕੇ ਟੀਮ ਉਹਨਾਂ ਦੀ ਤਿਆਰ ਨੀ ਸੀ ਹੋਈ, ਤੇ ਫਿਰ ਕਰਨ ਟੀਮ ਤਿਆਰ ਕਰਨ ਲਈ ਟਾਈਮ ਵੀ ਨੀ ਸੀਗਾ। ਆਪਾਂ ਤਾਂ ਅੱਜ ਮੌਸਮ ਵੀ ਵਧੀਆ, ਉੱਦਾਂ ਤਾਂ ਬਾਹਰ ਬਹੁਤ ਸੋਹਣਾ ਆ, ਤੇ ਮੈਂ ਕਿਹਾ ਆਪਾਂ ਵੀ ਗੱਲ ਤਾਂ ਕਰਨੀ ਆ ਕੋਈ।
0: ਨਹੀਂ, ਧੁੱਪ ਨਿਕਲੀ ਆ ਕਿ ਬਾਰਿਸ਼ ਹੋ ਰਹੀ ਜੀ, ਇਹ ਦੱਸੋ।
2: ਹਾਂਜੀ, ਨਾ ਧੁੱਪ ਆ ਨਾ ਬਾਰਿਸ਼ ਆ, ਉੱਦਾਂ ਹੀ ਝੜ ਗਿਆ ਹੈਗਾ, ਤਾਂ ਹੈਗੀ ਠੰਡ ਆ ਬਾਹਰ।
0: ਚਲੋ, ਵੈਸੇ ਮੈਂ ਤੁਹਾਨੂੰ ਦੱਸ ਦਵਾਂ ਜੀ, ਸਾਡੇ ਸਟੂਡੀਓ ਲੱਗੇ ਬਾਰਿਸ਼ ਹੋ ਰਹੀ ਹੈ।
2: ਓ ਅੱਛਾ ਜੀ, ਅਸੀਂ ਤੁਹਾਡੇ ਤੋਂ, ਮੇਰਾ ਖਿਆਲ ਆ ਕੋਈ ਤੁਹਾਡੇ ਸਟੂਡੀਓ ਤੋਂ 40 ਕਿਲੋਮੀਟਰ ਦੂਰ ਆ।
0: ਚਲੋ ਵਧੀਆ ਜੀ, ਕੋਈ ਗੱਲ ਨੀ।
2: ਹਾਂਜੀ, ਇੱਥੇ ਬਾਰਿਸ਼ ਨੀ ਹੋ ਰਹੀ, ਉੱਦਾਂ ਝੜ ਗਿਆ ਹੈਗਾ।
0: ਠੀਕ ਹੈ ਜੀ,
2: ਪਰ ਅਸੀਂ ਤੁਹਾਨੂੰ ਤਾਂ ਖਬਰਾਂ ਸੁਣਦੇ ਆ ਤੁਹਾਡੀਆਂ।
0: ਠੀਕ ਹੈ, ਠੀਕ ਹੈ,
2: ਹਾਂਜੀ, ਥੈਂਕ ਯੂ ਜੀ।
0: ਕਾਲ ਕਰ ਸਕਦੇ ਹੋ ਜੀ 403-902-1323, 403-902-1323। ਔਰ ਇਹਦੇ ਵਿੱਚ ਜੋ ਸਵਾਲ ਇਹ ਹੈ ਜੀ ਕਿ 1950 ਦੇ ਵਿੱਚ ਜਿਹੜਾ ਇੰਡੀਆ ਨੇ ਕੁਆਲੀਫਾਈ ਕੀਤਾ ਫੀਫਾ ਵਰਲਡ ਕੱਪ ਲਈ ਪਰ ਖੇਡੇ ਨੇ, ਕੀ ਕਾਰਨ? ਸਾਡਾ ਨੰਬਰ ਨੋਟ ਕਰ ਲਓ 403-902-1323, 403-902-1323। ਇਸ ਨੰਬਰ 'ਤੇ ਮੈਸੇਜ ਭੇਜ ਦਿਓ ਜਾਂ ਜੋ ਤੁਸੀਂ ਕਾਲ ਕਰਕੇ ਜਵਾਬ ਦੇ ਦਿਓ ਉਹ ਵੀ ਠੀਕ ਹੈ। ਸਾਡਾ ਨੰਬਰ 403-902-1323। ਅਗਰ ਤੁਸੀਂ ਲਿਖ ਕੇ ਮੈਸੇਜ ਭੇਜ ਦਿਓ ਤਾਂ ਤੁਸੀਂ ਇੰਨਾ ਖਿਆਲ ਰੱਖਣਾ ਜੀ ਕਿ ਤੁਸੀਂ ਸਾਨੂੰ ਆਪਣਾ ਨਾਮ ਜ਼ਰੂਰ ਦੱਸਣਾ ਅਤੇ 4 ਡਿਜਿਟ ਜਿਹੜੇ ਨੇ ਫੋਨ ਦੇ, ਅਤੇ ਸਵਾਲ ਦਾ ਜਵਾਬ ਤਾਂ ਓਬੀਅਸਲੀ ਦੇਣਾ ਹੀ ਹੈ। ਅਤੇ ਆਏ ਹੋਏ ਨੇ ਜੀ ਕੁਛ ਮੈਸੇਜ। ਅਮਰੀਕ ਹੁਰੀ ਕਹਿੰਦੇ ਨੇ ਨੰਗੇ ਪੈਰ ਖੇਡਣ ਦੀ ਇਜਾਜ਼ਤ ਨਹੀਂ ਮਿਲੀ, ਫੋਨ ਡਿਜਿਟ 17-12। ਸਾਡੇ ਕੋਲ ਕਾਲਰ ਨੇ ਜੀ, ਸੁਰਸਿੰਘਮ ਰੇਡੀਓ।
3: ਹੈਲੋ ਜੀ,
0: ਜੀ ਨਾਮ ਦੱਸੋ। ਸਤਿ ਸ੍ਰੀ ਅਕਾਲ ਜੀ,
3: ਮੇਰਾ ਨਾਮ ਸੰਦੀਪ ਸਹਿਗਲ ਹੈ ਜੀ।
0: ਹਾਂਜੀ,
3: ਉਹ ਤੁਹਾਡੇ ਸਵਾਲ ਜਿਹੜਾ ਸੀਗਾ ਫੀਫਾ ਵਾਲਾ, 1950 ਵਾਲਾ, ਉਹਦਾ ਬੇਸਿਕਲੀ ਜਵਾਬ ਏਦਾਂ ਬਣਦਾ ਕਿ ਜਿਹੜੇ ਇੰਡੀਆ ਕੁਆਲੀਫਾਈ ਨਹੀਂ ਸੀ ਬੇਸਿਕਲੀ ਕੀਤਾ, ਉਸ ਤੋਂ ਬਾਅਦ ਫਿਰ ਕੀ ਹੋਇਆ, ਬਰਮਾ, ਫਿਲੀਪੀਨ ਵਗੈਰਾ ਨੇ ਵਿਦਡਰਾਅ ਕਰ ਲਏ, 3 ਕੰਟਰੀ ਸੀਗੇ, ਤੇ ਉਹਨਾਂ ਦੇ ਵਿਦਡਰਾਅ ਹੋਣ ਤੋਂ ਬਾਅਦ ਕੀ ਹੋਇਆ ਕਿ ਇੰਡੀਆ ਕੁਆਲੀਫਾਈ ਕਰ ਗਿਆ ਆਟੋਮੈਟਿਕਲੀ, ਬਟ ਇਹਨਾਂ ਦੀ ਤਿਆਰੀ ਹੋ ਨਹੀਂ ਸੀ ਜਮਾਂ ਹੀ, ਤੇ ਫਿਰ ਉਹ ਤਿਆਰੀ ਨਹੀਂ ਹੋਈ, ਫਿਰ ਟੀਮ ਸਿਲੈਕਸ਼ਨ ਵਗੈਰਾ ਵਿੱਚ ਵੀ

0: ਆ ਜਾਂ ਡਿਸਪਿਊਟ ਹੈ ਜਿਹੜਾ ਟੈਕਸ ਵਾਈ ਉਹਨਾਂ ਨੇ ਫਿਰ ਪਾਰਟਿਸਪੇਟ ਕਰਨ ਤੋਂ ਮਨਾ ਕਰਤਾ
1: ਠੀਕ ਹੈ ਜੀ ਨਾਮ ਤੁਸੀਂ ਦੱਸਤਾ ਫੋਨ ਦੇ ਚਾਰ ਡਿਜਿਟ ਬੋਲੋ ਜੀ
0: 5187 ਜੀ
1: 5187 ਬਹੁਤ ਧੰਨਵਾਦ
0: ਥੈਂਕ ਯੂ ਜੀ
1: ਹਾਂ ਸਾਨੂੰ ਜਵਾਬ ਇੱਕ ਹੋਰ ਆਇਆ ਜੀ ਅਰਚਨ ਹੋਰਾਂ ਨੇ ਜਵਾਬ ਦਿੱਤਾ ਕਿ ਹਾਈ ਟਰੈਵਲ ਰੀਜ਼ਨ ਹਾਈ ਟਰੈਵਲ ਕੋਸਟ ਫੋਨ ਦੇ ਚਾਰ ਡਿਜਿਟ 4012 ਸੋ ਅਸੀਂ ਖਬਰਾਂ ਜਿਹੜੀਆਂ ਨੇ ਉਹ ਜਾਰੀ ਰੱਖਦੇ ਹਾਂ ਕਿਉਂਕਿ ਸਮਾਂ ਸਾਡੇ ਕੋਲ ਜ਼ਿਆਦਾ ਨਹੀਂ ਹੈ ਅਲਬਰਟਾ ਦੀਆਂ ਯੂਨੀਵਰਸਿਟੀਆਂ ਵਰਲਡ ਦੀਆਂ ਜਿਹੜੀਆਂ ਬੈਸਟ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਦੀ ਰੈਂਕਿੰਗ ਥੋੜ੍ਹੀ ਜਿਹੀ ਘਟੀ ਹੈ ਲੇਕਿਨ ਇਹ ਇਕੱਲੇ ਅਲਬਰਟਾ ਦੀਆਂ ਨਹੀਂ ਪੂਰੇ ਕੈਨੇਡਾ ਦੀਆਂ ਯੂਨੀਵਰਸਿਟੀਆਂ ਦੀ ਰੈਂਕਿੰਗ ਥੋੜ੍ਹੀ ਲੋ ਗਈ ਹੈ ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ ਉਹਨਾਂ ਨੇ 21,000 ਇੰਸਟੀਟਿਊਸ਼ਨ ਜਿਹੜੇ ਨੇ ਉਹਨਾਂ ਨੂੰ ਚਾਰ ਕ੍ਰਾਈਟੇਰੀਆ 'ਤੇ ਉਹਨਾਂ ਦੀ ਰੈਂਕਿੰਗ ਕੀਤੀ ਹੈ ਟੀਚਿੰਗ ਕੁਆਲਿਟੀ ਗ੍ਰੈਜੂਏਟ ਇੰਪਲਾਇਬਿਲਿਟੀ ਫੈਕਲਟੀ ਪ੍ਰੈਸਟੀਜ ਅਤੇ ਰਿਸਰਚ ਐਂਡ ਕੈਨੇਡਾ ਦੇ ਵਿੱਚ ਯੂਨੀਵਰਸਿਟੀ ਆਫ ਟੋਰਾਂਟੋ ਜਿਹੜੀ ਹੈ 23ਵੇਂ ਨੰਬਰ 'ਤੇ ਜੋ ਕਿ ਆਈ ਹੈ ਅਤੇ ਬਾਕੀ ਕੁਛ ਥੱਲੇ ਖਿਸ ਗਈਆਂ ਅਲਬਰਟਾ ਦੇ ਵਿੱਚ ਯੂਨੀਵਰਸਿਟੀ ਆਫ ਅਲਬਰਟਾ ਐਡਮਿੰਟਨ ਜਿਹੜੀ ਹੈ ਜੀ ਉਹ 82ਵੀਂ ਪੋਜੀਸ਼ਨ 'ਤੇ ਗਲੋਬਲ ਰੈਂਕਿੰਗ ਦੇ ਵਿੱਚ ਹੈ ਪਿਛਲੀ ਵਾਰੀ 81ਵੀਂ ਸੀ ਯੂਨੀਵਰਸਿਟੀ ਆਫ ਕੈਲਗਰੀ ਜਿਹੜੇ ਨੇ 203 ਨੰਬਰ 'ਤੇ ਗਈ ਹੈ ਯੂਨੀਵਰਸਿਟੀ ਉਸ ਤੋਂ ਪਹਿਲਾਂ 202 'ਤੇ ਸੀ ਯੂਨੀਵਰਸਿਟੀ ਆਫ ਲੈਥਬ੍ਰਿਜ ਜਿਹੜੀ ਕਿ 1749 ਰੈਂਕ ਸੀ 2025 ਵਿੱਚ ਇਸ ਵੇਲੇ 1782 'ਤੇ ਯੂਨੀਵਰਸਿਟੀ ਆਫ ਟੋਰਾਂਟੋ ਮੋਂਟਰੀਅਲ ਦੀ ਮੈਗਲ ਯੂਨੀਵਰਸਿਟੀ 28ਵੇਂ 'ਤੇ ਆ ਮੈਗਲ ਯੂਨੀਵਰਸਿਟੀ ਜਿਹੜੀ 28ਵੇਂ 'ਤੇ ਯੂਨੀਵਰਸਿਟੀ ਆਫ ਟੋਰਾਂਟੋ ਜਿਹੜੀ ਜਿਵੇਂ ਪਹਿਲਾਂ ਦੱਸਿਆ ਕਿ ਉਹ 23ਵੇਂ 'ਤੇ 23rd 'ਤੇ ਆ ਮੈਗਲ ਯੂਨੀਵਰਸਿਟੀ 28ਵੇਂ 'ਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ 49th 'ਤੇ ਆ ਤੋ 38 ਕੈਨੇਡੀਅਨ ਯੂਨੀਵਰਸਿਟੀਆਂ ਜਿਹੜੀਆਂ ਨੇ ਦੁਨੀਆ ਦੀਆਂ ਜਿਹੜੀਆਂ 2026 ਦੀ ਰੈਂਕਿੰਗ ਦੇ ਵਿੱਚ ਉਹਨਾਂ ਨੂੰ ਇਨਕਲੂਡ ਕੀਤਾ ਗਿਆ ਹਾਰਵਰਡ ਯੂਨੀਵਰਸਿਟੀ ਜਿਹੜੀ ਹੈ ਉਹ ਸਭ ਤੋਂ ਟੋਪ 'ਤੇ ਗਈ ਹੈ ਅਤੇ ਸਟੈਨਫਰਡ ਕੈਂਬਰਿਜ ਅਤੇ ਆਕਸਫੋਰਡ ਜਿਹੜੇ ਨੇ ਇਹ ਉੱਪਰਲੇ 4-5 ਦੇ ਵਿੱਚ ਆਉਂਦੇ ਨੇ ਔਰ ਨੰਬਰ 2 'ਤੇ ਮੈਸਾਚੂਸੈਟਸ ਇੰਸਟੀਚਿਊਟ ਆਫ ਟੈਕਨੋਲੋਜੀ ਸਟੈਨਫਰਡ ਯੂਨੀਵਰਸਿਟੀ ਆਫ ਕੈਂਬਰਿਜ ਯੂਨੀਵਰਸਿਟੀ ਆਫ ਆਕਸਫੋਰਡ ਪ੍ਰਿੰਸਟਨ ਯੂਨੀਵਰਸਿਟੀ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਕੋਲੰਬੀਆ ਯੂਨੀਵਰਸਿਟੀ ਯੇਲ ਯੂਨੀਵਰਸਿਟੀ ਯੂਨੀਵਰਸਿਟੀ ਆਫ ਸ਼ਿਕਾਗੋ ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨੋਲੋਜੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਯੂਨੀਵਰਸਿਟੀ ਆਫ ਟੋਕੀਓ ਇਹ ਹੈਗੇ ਨੇ ਜੀ ਸੋ ਇਹ ਰੈਂਕਿੰਗ ਜਿਹੜੀ ਹੈ ਜੀ ਮੈਂ ਕੋਸ਼ਿਸ਼ ਕਰਾਂਗਾ ਕਿ ਇਹਦੇ ਵਿੱਚ ਜਿਹੜਾ ਇੰਡੀਆ ਦੀ ਰੈਂਕਿੰਗ ਆ ਕਿਸੇ ਨਾ ਕਿਸੇ ਤਰੀਕੇ ਉਹ ਵੀ ਸਾਂਝੀ ਕੀਤੀ ਜਾਵੇ ਲੇਕਿਨ ਮੈਂ ਜਿੰਨੀ ਕੁ ਸਰਚ ਕੀਤੀ ਜਿੰਨਾ ਕੁ ਮੇਰੇ ਕੋਲ ਸਮਾਂ ਸੀਗਾ ਉਸ ਹਿਸਾਬ ਨਾਲ ਇਹਦੇ ਵਿੱਚ ਜੋ ਮੈਨੂੰ ਨਜ਼ਰ ਆਇਆ 437ਵਾਂ ਨੰਬਰ IIM ਅਹਿਮਦਾਬਾਦ ਹੈ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦਾ 437ਵਾਂ ਨੰਬਰ ਹੈ ਅਤੇ ਇਸ ਤੋਂ ਬਾਅਦ 518ਵਾਂ ਨੰਬਰ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਦਾ ਹੈ ਜੀ ਅਤੇ ਇਹ 518ਵੇਂ ਨੰਬਰ 'ਤੇ ਹੈ ਉਸ ਤੋਂ ਬਾਅਦ ਇੰਡੀਅਨ IIT ਮਦਰਾਸ ਜੋ ਹੈ ਜੀ ਉਸਦਾ 546ਵਾਂ ਨੰਬਰ ਦੱਸਿਆ ਗਿਆ ਅਤੇ 568ਵਾਂ ਨੰਬਰ IIT ਬੰਬੇ ਦਾ ਹੈ ਉਹ IIT ਦਾ ਅਤੇ 586ਵਾਂ IIT ਦਿੱਲੀ ਦਾ ਹੈ ਸੋ ਇਹ ਹੈਗੇ ਨੇ ਇਸ ਦੇ ਵਿੱਚ ਅਤੇ ਨਾਲ ਦੀ ਨਾਲ ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਜਿਹੜਾ ਹੈ ਉਹ 664ਵਾਂ ਨੰਬਰ ਹੈ ਦਿੱਲੀ ਯੂਨੀਵਰਸਿਟੀ 669ਵਾਂ ਨੰਬਰ ਹੈ IIT ਖੜਗਪੁਰ ਜਿਹੜਾ ਹੈ ਜੀ ਉਹਨਾਂ ਦਾ 698ਵਾਂ ਨੰਬਰ ਹੈ ਔਰ ਅਕੈਡਮੀ ਆਫ ਸਾਇੰਸਿਸ ਐਂਡ ਇਨੋਵੇਟਿਵ ਰਿਸਰਚ ਇਹਨਾਂ ਦਾ 709ਵਾਂ ਨੰਬਰ ਹੈ ਹੋਮੀ ਬਾਬਾ ਨੈਸ਼ਨਲ ਇੰਸਟੀਚਿਊਟ ਜਿਹੜਾ ਹੈ 759ਵਾਂ ਨੰਬਰ ਹੈ IIT ਕਾਨਪੁਰ ਜਿਹੜਾ ਹੈ 810ਵਾਂ ਨੰਬਰ ਹੈ IIT ਰੁੜਕੀ ਜਿਹੜਾ ਹੈ 837ਵਾਂ ਨੰਬਰ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹੜੀ ਹੈ ਜੀ ਇਸ ਦਾ ਦੁਨੀਆ ਵਿੱਚੋਂ 868ਵਾਂ ਰੈਂਕ ਹੈ ਉਸ ਤੋਂ ਬਾਅਦ ਫਿਰ 875ਵਾਂ ਰੈਂਕ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਹੈ ਏਮਸ ਦਿੱਲੀ ਜਿਹੜੀ ਹੈ ਜੀ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਇਹ 897ਵਾਂ ਨੰਬਰ ਹੈ ਅਤੇ ਕੁਛ ਹੋਰ ਹੈਗੇ ਨੇ ਜੀ ਮੈਂ ਮਿਸ ਕਰ ਗਿਆ ਹੋਵਾਂ ਅਤੇ ਮੈਂ ਮਾਫ਼ੀ ਚਾਹੁੰਦਾ ਪਰ ਜੋ ਰੈਂਕਿੰਗ ਹੈ ਵਰਲਡ ਵਾਈਡ ਉਸ ਦੇ ਵਿੱਚ ਇਹ ਯੂਨੀਵਰਸਿਟੀਆਂ ਜਿਹੜੀਆਂ ਨੇ ਜੀ ਮੋਟੇ ਤੌਰ ਤੇ ਹੈਗੀਆਂ ਨੇ।

0: ਸੋ ਇਹ ਉਮੀਦ ਕਰਦਾ ਕਿ ਜਾਣਕਾਰੀ ਵਿੱਚ ਵਾਧਾ ਹੋਇਆ ਹੋਵੇਗਾ ਆਪ ਜੀ ਦਾ। ਪੰਜਾਬ ਦੀ ਅਸੀਂ ਗੱਲ ਕਰੀਏ ਤਾਂ ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਤਕਨੋਲੋਜੀ ਜਿਹੜਾ ਹੈ 1245 ਨੰਬਰ 'ਤੇ ਉਹ ਵੀ ਇਸ ਦੇ ਵਿੱਚ ਆਉਂਦਾ ਹੈ ਜੀ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਚੱਲਦੇ ਹਾਂ, 10 ਮਿੰਟ ਦਾ ਸਮਾਂ ਸਾਡੇ ਕੋਲ ਰਹਿ ਗਿਆ। ਕੁਛ ਖਬਰਾਂ, ਇੱਕ ਕੈਨੇਡੀਅਨ ਜੋ USA ਦੇ ਵਿੱਚ ਫਲੋਰੀਡਾ ਦੇ ਵਿੱਚ ਰਹਿੰਦਾ ਹੈ ਜੀ, ਉਸ ਨੂੰ COVID-19 ਦੇ ਫਰੋਡ ਕੇਸ ਦੇ ਵਿੱਚ ਸਜ਼ਾ ਸੁਣਾਈ ਗਈ ਆ। $8 ਮਿਲੀਅਨ ਦਾ ਉਸਨੇ ਕਹਿੰਦੇ ਕਿ ਫਰੋਡ ਕੀਤਾ। ਯੂਨਾਈਟਿਡ ਸਟੇਟਸ ਜੱਜ ਜਿਹੜੇ ਹੈਗੇ ਨੇ ਫੈਡਰਲ ਅਫੈਂਸਿਸ ਦੇ, ਉਹਨਾਂ ਨੇ ਵੀਜ਼ਾ ਫਰੋਡ ਤੇ 8 ਮਿਲੀਅਨ COVID-19 ਦੀ ਏਡ ਦੇ ਲੈਣ ਵਾਲੇ ਇਸ ਵਿਅਕਤੀ ਨੂੰ ਸਜ਼ਾ ਸੁਣਾਈ ਗਈ ਹੈ। US ਅਟਾਰਨੀਜ਼ ਆਫਿਸ ਆਫ ਮਿਡਲ ਡਿਸਟ੍ਰਿਕਟ ਆਫ ਫਲੋਰੀਡਾ ਦੇ ਵਿੱਚ ਇਵਾਨ ਐਡਵਰਡ 64 ਸਾਲਾਂ, ਜੋਸ਼ੂਆ ਐਡਵਰਡ 30 ਸਾਲਾਂ ਦਾ, ਤੇ ਇਹਨਾਂ ਨੂੰ ਚਾਰਜ ਕੀਤਾ ਗਿਆ ਸੀ ਬੈਂਕ ਫਰੋਡ ਕਰਨ ਲਈ ਤੇ ਵੀਜ਼ਾ ਫਰੋਡ, ਤੇ 30 ਸਾਲ ਜੇਲ੍ਹ ਦੇ ਵਿੱਚ ਸਜ਼ਾ ਦੀ ਮੰਗ ਕੀਤੀ ਗਈ ਸੀ। ਲੇਕਿਨ ਹੁਣ ਇਹਨਾਂ ਨੂੰ ਦੋਸ਼ੀ ਪਾਇਆ ਗਿਆ ਹੈ। ਪਿਓ ਪੁੱਤ ਹੈਗੇ ਨੇ ਜੀ ਇਹ, ਤੇ ਇਹਨਾਂ ਨੇ ਕਾਫੀ ਸਾਰੇ ਲੋਨ ਜਿਹੜੇ ਨੇ ਇਸ ਸਮੇਂ ਦੇ ਵਿੱਚ ਹਾਸਲ ਕੀਤੇ, ਜੋ ਕਿ ਫਰੋਡ ਦੇ ਜ਼ਰੀਏ ਜਿਹੜੇ ਸੀ ਉਹ ਹਾਸਲ ਕੀਤੇ ਗਏ ਸੀ। ਵੈਨਕੂਵਰ ਪੁਲਿਸ ਡਿਪਾਰਟਮੈਂਟ ਦੇ ਰਿਟੇਲ ਕ੍ਰਾਈਮ ਟਾਸਕ ਫੋਰਸ ਨੇ ਇੱਕ ਇਨਵੈਸਟੀਗੇਸ਼ਨ ਦੇ ਵਿੱਚ ਪਾਇਆ ਕਿ ਇੱਕ ਵਿਆਹਤਾ ਜੋੜੇ ਨੇ 4 ਜੁਰਮ ਕੀਤੇ, ਜਿਸ ਦੇ ਵਿੱਚ 4 ਜੁਰਮ ਉਹਨਾਂ ਨੇ ਜਿਹੜੇ ਨੇ ਗਿਲਟੀ ਪਲੀ ਕਰ ਲਿਆ। 12 ਅਫੈਂਸ ਹੈਗੇ ਨੇ ਅਗਸਤ 2025 ਤੋਂ ਲੈ ਕੇ ਫਰਵਰੀ 2026 ਦੇ ਵਿੱਚ, ਜਿਸ ਦੇ ਵਿੱਚ ਉਹ ਜਿਹੜੇ ਜੁਐਲਰੀ ਸਟੋਰਸ ਨੇ ਉੱਥੇ ਪ੍ਰੋਵਿੰਸ ਵਾਈਜ਼ ਜਿਹੜੇ ਸੀ ਕ੍ਰਾਈਮ ਉਹ ਕਰਕੇ ਇਹਨਾਂ ਕੋਲੋਂ ਜਿਹੜੇ ਸਮਾਨ ਖਿਸਕਾ ਲੈਂਦੇ ਸੀ, ਤੇ ਇਹਨਾਂ ਨੂੰ ਚਾਰਜ ਕੀਤਾ ਗਿਆ ਤੇ ਹਿਰਾਸਤ ਵਿੱਚ ਹੈਗੇ ਨੇ, ਤੇ ਚਿਲੇਬੈਕ ਦੇ ਵਿੱਚ ਗ੍ਰਿਫਤਾਰ ਹੋਏ ਸੀਗੇ ਜੀ। ਇਸ ਤੋਂ ਇਲਾਵਾ ਕੈਲਗਰੀ ਤੇ ਕੈਨਬੋਰ ਦੇ ਵਿੱਚ ਪੁਲਿਸ ਨੇ ਟ੍ਰੈਫਿਕਿੰਗ ਬਸਟ ਕੀਤਾ, 4,90,000 ਦੇ ਡਰੱਗ ਤੇ ਫਾਇਰ ਆਰਮ ਜਿਹੜੇ ਨੇ ਜ਼ਬਤ ਕੀਤੇ ਨੇ। ਕੋਕਰੇਨ RCMP ਇਹਨਾਂ ਨੇ ਹੋਲਸੇਲ ਲੈਵਲ ਦੀ ਡਰੱਗਸ ਦਾ ਇੱਕ ਪਰਦਾਫਾਸ਼ ਕੀਤਾ। 13 ਮਾਰਚ ਨੂੰ ਗੱਡੀ ਰੋਕੀ ਸੀ ਪੁਲਿਸ ਨੇ, ਉਸ ਵਿੱਚੋਂ ਫੈਂਟਨੈਲ ਬਰਾਮਦ ਹੋਈ। ਉਸ ਤੋਂ ਬਾਅਦ ਸਰਚ ਵਾਰੰਟ ਇਸ਼ੂ ਕੀਤਾ ਗਿਆ ਤੇ 1.5 ਕਿਲੋ ਫੈਂਟਨੈਲ, ਕੋਕੇਨ ਤੇ 2,000 ਗੋਲੀਆਂ ਕਾਉਂਟਰਫੇਟ ਸੈਨੈਕਸ ਦੀਆਂ ਮਿਲੀਆਂ ਤੇ ਸਿੰਥੈਟਿਕ ਓਪੀਓਡ ਹੈ ਉਹ। ਸੋ ਇਨਵੈਸਟੀਗੇਸ਼ਨ ਦੇ ਵਿੱਚ ਜਦੋਂ ਇਹਨਾਂ ਨੂੰ ਹੋਰ ਜਾਂਚ ਕੀਤੀ ਗਈ ਤੇ ਕੈਲਗਰੀ ਦੇ ਵਿੱਚ ਫਿਰ ਕੁਛ ਹੋਰ ਜਿਹੜੇ ਨੇ ਬੰਦੇ ਫੜੇ ਗਏ। ਇਸ ਵਿੱਚ 30 ਤੇ 31 ਸਾਲਾਂ ਦੇ 2 ਜਿਹੜੇ ਨੇ ਜੀ ਉਹਨਾਂ ਨੂੰ ਚਾਰਜ ਕੀਤਾ ਗਿਆ। ਔਰ ਇਸ ਤੋਂ ਇਲਾਵਾ 2 ਮਹੀਨੇ ਦੀ ਇਨਵੈਸਟੀਗੇਸ਼ਨ ਕੋਕਰੇਨ RCMP ਦੇ ਕ੍ਰਾਈਮ ਰਿਡਕਸ਼ਨ ਯੂਨਿਟ ਨੇ ਕੀਤੀ ਅਤੇ 500,000 ਦੀਆਂ ਡਰੱਗ ਜਿਹੜੀਆਂ 5 ਲੱਖ ਡਾਲਰ ਦੀਆਂ ਡਰੱਗ ਜਿਹੜੀਆਂ ਨੇ ਤਕਰੀਬਨ ਉਹਨਾਂ ਤੋਂ ਬਰਾਮਦ ਹੋਈਆਂ ਨੇ, ਤੇ ਇਸ ਵਿੱਚ ਕੋਕੇਨ, ਫੈਂਟਨੈਲ ਤੇ ਹੋਰ ਚੀਜ਼ਾਂ ਦੀਆਂ ਤੇ ਪਿੱਲ ਗੋਲੀਆਂ ਦੀ ਫੜੇ ਜਾਣ ਦੀ ਖਬਰ ਹੈ। ਤੇ ਇਹ ਉਸੇ ਨਾਲ ਰਿਲੇਟਡ ਹੈ ਜਾਂ ਕਿੱਦਾਂ ਇਹਦੇ ਬਾਰੇ ਕਨਫਰਮ ਨਹੀਂ, ਪਰ ਲੱਗਦਾ ਹੈ ਕਿ ਉਹ ਹੀ ਖਬਰ ਜਿਹੜੀ ਹੈ ਇਹ ਉਹਦੇ ਨਾਲ ਹੀ ਜੁੜੀ ਹੋਈ ਹੈ, ਤੇ ਸਾਰੇ ਪੁਲਿਸ ਡਿਪਾਰਟਮੈਂਟ ਜਿਹੜੇ ਨੇ ਉਹ ਇਸ ਦੇ ਨਾਲ ਜੁੜੇ ਹੋਏ ਸੀ ਜੋ ਇਸ ਜਾਂਚ ਦੇ ਵਿੱਚ। ਇੱਕ ਹੋਰ ਸਾਡੇ ਕੋਲ ਕਾਲਰ ਨੇ, ਉਹਨਾਂ ਦੀ ਗੱਲਬਾਤ ਸੁਣ ਲੈਂਦੇ ਜੀ। ਸੁਰ ਸਿੰਘਮ ਰੇਡੀਓ,
1: ਸਤਿ ਸ੍ਰੀ ਅਕਾਲ ਜੀ, ਮੈਂ ਭਗਵਾਨ ਸਿੰਘ ਬੋਲ ਰਿਹਾ ਜੀ।
0: ਜੀ
1: 9858 ਫੋਨ ਨੰਬਰ ਹੈ ਜੀ।
0: ਜੀ
1: ਹਾਂ, ਬੂਟਾਂ ਤੋਂ ਬਿਨਾਂ ਅਲਾਓ ਨਹੀਂ ਕੀਤਾ ਸੀਗਾ ਜੀ ਇਹਨੂੰ ਖੇਲਣ ਵਾਸਤੇ ਜੀ।
0: ਬੂਟਾਂ ਤੋਂ ਬਿਨਾਂ ਅਲਾਓ ਨਹੀਂ ਕੀਤਾ?
1: ਹਾਂਜੀ।
0: ਠੀਕ ਹੈ ਜੀ,
1: ਥੈਂਕ ਯੂ ਸਰ।
0: ਲਓ ਜੀ, ਅਸੀਂ ਸਵਾਲ ਦਾ ਜਿਹੜਾ ਜਵਾਬ ਹੈ ਜੀ ਉਹ ਅਸੀਂ ਸਾਂਝਾ ਕਰ ਲਈਏ। ਵੈਸੇ ਜਿਹੜੀ ਕੁਆਲੀਫਿਕੇਸ਼ਨ ਹੈ ਸਵਾਲ ਉਹਦੇ ਬਾਰੇ ਨਹੀਂ ਸੀ, ਸਵਾਲ ਸਾਰੇ ਸਰੋਤੇ ਨੇ ਵੈਸੇ ਐਕਸਪਲੇਨ ਕੀਤਾ ਸੀ। ਲੇਕਿਨ ਇੰਡੀਆ ਦੀ ਨੈਸ਼ਨਲ ਫੁੱਟਬਾਲ ਟੀਮ ਨੇ ਫੀਫਾ ਵਰਲਡ ਕੱਪ ਜੋ ਬ੍ਰਾਜ਼ੀਲ ਦੇ ਵਿੱਚ ਹੋਣਾ ਸੀ 1950 ਦੇ ਵਿੱਚ, ਉਹਦੇ ਲਈ ਕੁਆਲੀਫਾਈ ਕੀਤਾ ਸੀ। ਇਹ ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਫੀਫਾ ਦੇ ਸਖ਼ਤ ਰੂਲ ਸੀ ਕਿ ਪਲੇਅਰ ਜਿਹੜੇ ਨੇ ਇਕੁਪਮੈਂਟ ਉਹਨਾਂ ਦਾ ਸਪੈਸੀਫਿਕ ਹੋਣਾ ਚਾਹੀਦਾ, ਲੇਕਿਨ ਇਹ ਸਹੀ ਨਹੀਂ ਹੈ, ਕੰਪਲੀਟਲੀ ਨਹੀਂ ਹੈ ਇਹਦੇ ਬਾਰੇ ਇਹ ਕਿਹਾ ਜਾਂਦਾ। ਲੇਕਿਨ ਇਹ ਜਿਹੜਾ ਸਕੁਆਡ ਹੈ ਉਸ ਵੇਲੇ ਖੇਡਦਾ ਸੀ, ਕਿਉਂਕਿ 1948 ਦੀਆਂ ਲੰਡਨ ਓਲੰਪਿਕ ਦੇ ਵਿੱਚ ਉਹ ਨੰਗੇ ਪੈਰੀ ਖੇਡ ਚੁੱਕੇ ਸੀ ਪਹਿਲਾਂ ਇੰਡੀਆ ਦੀ ਫੁੱਟਬਾਲ ਟੀਮ 1948 ਦੇ ਵਿੱਚ। ਤੋ ਇੱਥੇ 2 ਸਾਲ ਬਾਅਦ ਕੋਈ ਇਸ ਤਰ੍ਹਾਂ ਦਾ ਨਿਯਮ ਨਹੀਂ ਸੀ, ਲੇਕਿਨ ਇਕੱਲੇ ਇਹੋ ਨਹੀਂ, ਹੋਰ ਵੀ ਕਈ ਮੁਲਕ ਜਿਹੜੇ ਸੀ ਇਸ ਬ੍ਰਾਜ਼ੀਲ ਦੇ ਵਰਲਡ ਕੱਪ ਵਿੱਚ ਰਹਿ ਗਏ। ਸਾਊਥ ਅਮਰੀਕਾ ਦੇ ਵਿੱਚ ਹਿੱਸੇ ਦੇ ਵਿੱਚ ਜਿਹੜਾ ਵਰਲਡ ਕੱਪ ਹੋ ਰਿਹਾ ਸੀ, ਇੱਥੇ ਦੀਆਂ ਟਰੈਵਲ ਸਿਸਟਮ ਤੇ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਸਾਰੇ ਦੇਸ਼ਾਂ ਨਾਲ ਮੈਚ ਨਹੀਂ ਸੀ।

ਬਾਈ ਸ਼ਿਪ ਉਹਨਾਂ ਨੂੰ ਜਿਹੜਾ ਟਰੈਵਲ ਕਰਨਾ ਪੈਂਦਾ ਸੀ। ਰੀਅਲ ਰੀਜ਼ਨ ਜਿਹੜੀ ਇਹੋ ਸੀ ਕਿ ਕੋਸਟ ਬਹੁਤ ਹੈ ਸਾਊਥ ਅਮਰੀਕਾ ਨੂੰ ਟਰੈਵਲ ਕਰਨ ਦੀ, ਅਤੇ ਪ੍ਰੈਪਰੇਸ਼ਨ ਦੀ ਘਾਟ ਹੈ, ਤਿਆਰੀ ਨਹੀਂ ਹੈ। ਅਤੇ ਇਹਦੇ ਨਾਲ ਉਹ ਕਹਿੰਦੇ ਸੀ ਕਿ ਇੰਡੀਆ ਦੀ ਜਿਹੜੀ ਫੁੱਟਬਾਲ ਐਸੋਸੀਏਸ਼ਨ ਹੈ ਉਹ ਏਸ਼ੀਅਨ ਗੇਮਸ ਜਿਹੜੀਆਂ ਉਦੋਂ ਹੁਣ ਬਣੀਆਂ ਸੀ ਉਹਨਾਂ ਨੂੰ ਜ਼ਿਆਦਾ ਵੈਲਿਊ ਕਰਦੀ ਸੀ ਕਿ ਉੱਧਰ ਧਿਆਨ ਦੇ ਲਓ, ਇੱਧਰ ਛੱਡੋ ਕੀ ਜਾਣਾ। ਸੋ ਇਹ ਸਾਡੇ ਅੱਜ ਦੇ ਸਵਾਲ ਨੇ ਜੀ। ਸੋ ਜਿਹੜੇ ਜਿਹਨਾਂ ਸਰੋਤਿਆਂ ਨੇ ਸਹੀ ਜਵਾਬ ਦਿੱਤਾ, ਰੁਪਿੰਦਰ ਢਿੱਲੋਂ ਹੋਰੀ, ਮਨਜੀਤ ਹੋਰੀ ਅਤੇ ਸੰਜੀਵ ਸਹਿਗਲ ਹੋਰੀ ਜੀ, ਅਤੇ ਨਾਲ ਜੀ ਅਰਚਨ, ਉਹਨਾਂ ਨੇ ਜਵਾਬ ਦਿੱਤਾ ਜਿਹੜਾ, ਉਹ ਉਹਨਾਂ ਨੂੰ ਵੀ ਅਸੀਂ ਪਿੱਛੇ ਗਿਣ ਲੈਂਦੇ ਹਾਂ ਜੀ। ਸੋ ਇਹ ਸਾਡੇ ਅੱਜ ਦੇ ਬਿੰਨ ਨੇ, ਰੁਪਿੰਦਰ ਢਿੱਲੋਂ, ਮਨਜੀਤ, ਸੰਜੀਵ ਸਹਿਗਲ ਅਤੇ ਅਰਚਨ, ਇਹ ਸਾਡੇ ਕੋਲੋਂ ਆਪਣਾ ਇਨਾਮ ਪ੍ਰਾਪਤ ਕਰ ਲੈਣ ਜੀ। ਸੋ ਅੱਜ ਦੇ ਵਿਨਰ ਨੇ ਜੀ ਇਹੋ, ਅੱਜ ਦਾ ਸਵਾਲ ਵੀ ਅਤੇ ਜਵਾਬ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ। ਆਮ ਤੌਰ 'ਤੇ ਲਾਲਚ ਕਿਸ ਹੱਦ ਤੱਕ ਬੰਦੇ ਨੂੰ ਲੈ ਜਾਂਦਾ? ਕਾਲਜ ਆਫ ਫਿਜ਼ੀਸ਼ੀਅਨਸ ਐਂਡ ਸਰਜਨਸ ਆਫ ਅਲਬਰਟਾ CPSA ਨੇ ਇੱਕ ਡਾਕਟਰ ਨੂੰ ਜਿਹੜਾ ਕਿ ਘੇਰਿਆ, ਕੈਲਗਰੀ ਦਾ ਡਾਕਟਰ ਹੈ, ਉਸ 'ਤੇ ਦੋਸ਼ ਹੈ ਕਿ ਉਹਦਾ ਕੰਡਕਟ ਜਿਹੜਾ ਹੈ ਅਨਪ੍ਰੋਫੈਸ਼ਨਲ ਹੈ। ਅਨਪ੍ਰੋਫੈਸ਼ਨਲ ਇਸ ਤਰ੍ਹਾਂ ਕਿ ਉਹ ਚਾਰਜ ਕਰਦਾ ਹੈ ਇੰਸ਼ੋਰੈਂਸ ਕੰਪਨੀਆਂ ਨੂੰ, ਅਤੇ ਪ੍ਰਾਈਵੇਟਲੀ ਗਾਹਕਾਂ ਕੋਲੋਂ ਵੀ ਚਾਰਜ ਕਰਦਾ ਰਿਹਾ ਸੇਮ ਐਗਜ਼ਾਮ ਲਈ, ਸੇਮ ਕੰਮ ਲਈ। ਕਾਲਜ ਆਫ ਫਿਜ਼ੀਸ਼ੀਅਨਸ ਐਂਡ ਸਰਜਨਸ ਆਫ ਅਲਬਰਟਾ ਨੇ ਕਿਹਾ ਕਿ ਡਾਕਟਰ ਬਰੂਸ ਹਾਫਮੈਨ ਜਿਹੜਾ ਹੈ, ਦੋ ਵਾਰੀ ਇਸ ਤਰ੍ਹਾਂ ਡਬਲ ਬਿਲਿੰਗ ਉਸਨੇ ਕੀਤੀ ਜੋ ਕਿ 2016 ਦੇ ਆਸ ਪਾਸ ਹੋਈ ਹੈ। ਇਹ ਉਹਨਾਂ ਨੇ ਦੱਸਿਆ ਕਿ ਮੈਡੀਕਲ ਚਾਰਟ ਜਿਹੜਾ ਵਾਇਆ ਕੋਰੀਅਰ ਜਿਹੜਾ ਸੀ ਉਹ ਦੇਣ ਦੇ, ਅਤੇ ਕੋਈ $1,000 ਕੋਈ ਜਿਹੜਾ ਮਿਸਡ ਕੈਂਸਲਡ ਅਪੁਆਇੰਟਮੈਂਟ ਦੇ, ਇਸ ਤਰ੍ਹਾਂ ਦਾ ਕੋਈ ਅਨਰੀਜ਼ਨੇਬਲ ਵਗੈਰਾ ਹੋਰ ਚੀਜ਼ਾਂ ਜਿਹੜੀਆਂ ਸੀ। ਡਾਕਟਰ ਪੈਸੇ ਇੱਥੇ ਆਉਣ ਦਾ ਬੇਸਿਕਲੀ ਕੰਮ ਕਰਦਾ। ਸੋ ਪਹਿਲਾਂ ਵੀ ਉਸਨੂੰ ਸੈਂਕਸ਼ਨ ਕੀਤਾ ਗਿਆ ਇਸ ਡਾਕਟਰ ਨੂੰ, ਅਤੇ ਫਿਰ ਦੁਬਾਰਾ ਹੁਣ ਕੀਤਾ ਗਿਆ ਜੀ। ਸੋ ਇਹ ਵੀ ਕੰਮ ਚੱਲਦਾ, ਡਾਕਟਰ ਨੂੰ ਬਹੁਤ ਉੱਚਾ ਰੁਤਬਾ ਦਿੱਤਾ ਜਾਂਦਾ, ਅਤੇ ਕਈ ਟਰਮੀਨਲੀ ਇਲ ਪੇਸ਼ੈਂਟਸ ਹੈਗੇ ਨੇ ਉਹਨਾਂ ਨੂੰ ਦੋਹਰੀ ਬਿਲਿੰਗ ਵੀ ਉਸਨੇ ਕੀਤੀ ਹੈ। ਪ੍ਰਾਈਵੇਟ ਡਿਟੇਲਸ ਨੇ ਅਸੀਂ ਬਹੁਤੀਆਂ ਨਹੀਂ ਸ਼ੇਅਰ ਕਰਦੇ ਅਸੀਂ, ਅਤੇ ਸਮਾਂ ਨਹੀਂ ਹੈ ਸਾਡੇ ਕੋਲ ਉਹਨਾਂ ਪ੍ਰੋਗਰਾਮ ਦੇ ਵਿੱਚ। ਸੋ ਇਹ ਤੁਸੀਂ ਅੰਦਾਜ਼ਾ ਲਾ ਲਓ ਕਿ ਇੱਕ ਭਲਾਈ ਦਾ ਕੰਮ ਜੋ ਰੱਬ ਦਾ ਇਹਨਾਂ ਨੂੰ ਇੱਕ ਦਿੱਤਾ ਜਾਂਦਾ ਦਰਜਾ, ਉਸਦੇ ਵਿੱਚ ਦੂਸਰੇ ਪਾਸੇ ਇਹ ਕੀ ਕੁਛ ਹੁੰਦਾ ਰਿਹਾ ਜੀ। ਇਸ ਤੋਂ ਬਾਅਦ ਕੁਛ ਹੋਰ ਖਬਰਾਂ ਹੈਗੀਆਂ ਨੇ ਸਾਡੇ ਕੋਲ ਕਿ ਕੈਲਗਰੀ ਦੇ ਵਿੱਚ 3 ਘੰਟਿਆਂ ਦੇ ਵਿੱਚ ਕੈਲਗਰੀ ਪੁਲਿਸ ਦੇ ਦੱਸਣ ਮੁਤਾਬਕ ਬੁੱਧਵਾਰ ਨੂੰ 3 ਐਕਸੀਡੈਂਟ ਹੋਏ, ਤਿੰਨਾਂ ਦੇ ਵਿੱਚ ਹੀ ਸ਼ਰਾਬ ਜਾਂ ਜਿਹੜਾ ਇੰਪੇਅਰ ਡਰਾਈਵਿੰਗ ਹੈ ਉਹ ਕਾਰ ਸੀ। ਪਹਿਲਾ ਹਾਦਸਾ ਜਿਹੜਾ ਸੀ ਸਾਊਥ ਬੌਂਡ ਡੀਅਰਫੁੱਟ ਟ੍ਰੇਲ 'ਤੇ ਹੋਇਆ, 24 ਸਟਰੀਟ 'ਤੇ ਬਾਲੋ ਟ੍ਰੇਲ ਦੇ ਲਾਗੇ 7 ਵਜੇ ਸ਼ਾਮ। 3 ਗੱਡੀਆਂ ਹੋਈਆਂ, ਇਹਨਾਂ ਵਿੱਚ ਇੱਕ ਗੱਡੀ ਬਿਲਕੁਲ ਛੱਤ ਦੇ ਭਾਰ ਪੁੱਠੀ ਹੋ ਗਈ, ਅਤੇ ਜਿਹੜਾ ਡਰਾਈਵਰ ਹੈ ਉਸਨੂੰ ਮਾੜੀਆਂ ਮੋਟੀਆਂ ਸੱਟਾਂ ਲਈ ਉਹਦਾ ਇਲਾਜ ਕੀਤਾ ਗਿਆ, ਅਤੇ ਬਾਅਦ ਵਿੱਚ ਫੜ ਲਿਆ ਗਿਆ ਇੰਪੇਅਰ ਡਰਾਈਵਿੰਗ ਲਈ। ਦੂਸਰਾ ਹਾਦਸਾ ਜਿਹੜਾ ਸੀ ਰਾਤ 10 ਵਜੇ ਤੋਂ ਪਹਿਲਾਂ 88 Avenue 'ਤੇ 52 Street ਨਾਰਥ ਈਸਟ 'ਤੇ ਲਾਗੇ ਛਾਗੇ ਹੋਇਆ। 3 ਗੱਡੀਆਂ ਇਨਵੋਲਵ ਸੀ, ਇਹਨਾਂ ਵਿੱਚ ਵੀ ਇੱਕ ਗੱਡੀ ਪੁੱਟੀ ਹੋਈ, ਅਤੇ ਡਰਾਈਵਰ ਨੂੰ ਅਰੈਸਟ ਕੀਤਾ ਗਿਆ ਇੰਪੇਅਰ ਡਰਾਈਵਿੰਗ ਲਈ। ਤੀਸਰਾ ਹਾਦਸਾ 20 ਮਿੰਟ ਬਾਅਦ 'ਚ ਹੋਇਆ ਸੈਂਟਰ ਸਟਰੀਟ ਨੌਰਥ 'ਤੇ 56 Avenue ਨੌਰਥ ਈਸਟ। ਪੁਲਿਸ ਨੇ ਕਿਹਾ ਕਿ ਕਈ ਗੱਡੀਆਂ ਇਨਵੋਲਵ ਸੀ, ਅਤੇ ਇੱਕ ਡਰਾਈਵਰ ਫੜਿਆ ਗਿਆ, ਅਤੇ ਜਿਸ 'ਤੇ ਸ਼ੱਕ ਹੈ ਕਿ ਉਹ ਇੰਪੇਅਰਡ ਸੀ, ਅਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਅਪ੍ਰੈਲ 2026 ਤੱਕ, ਇਹਦੇ ਵਿੱਚ ਮਈ ਦੇ ਅੰਕੜੇ ਨਹੀਂ ਹੈਗੇ, ਪੁਲਿਸ ਕੈਲਗਰੀ ਪੁਲਿਸ ਦੇ ਦੱਸਣ ਮੁਤਾਬਕ 761 ਇਮੀਡੀਏਟ ਰੋਡ ਸਾਈਡ ਸੈਂਕਸ਼ਨ ਜਿਹੜੀਆਂ ਨੇ ਉਹ ਲਈਆਂ ਗਈਆਂ ਨੇ, ਅਤੇ 32 ਕ੍ਰਿਮੀਨਲ ਕੋਡ ਜਿਹੜੀ ਕਨਵਿਕਸ਼ਨ ਨੇ ਇੰਪੇਅਰਡ ਡਰਾਈਵਿੰਗ ਦੀਆਂ, ਉਹਨਾਂ ਦੀ ਰਿਪੋਰਟ ਜਿਹੜੀ ਹੈ ਕੈਲਗਰੀ ਪੁਲਿਸ ਨੇ ਦਿੱਤੀ ਹੈ ਜੀ ਕਿ ਇੰਨੇ ਸਮੇਂ ਦੇ ਵਿੱਚ ਇੰਨਾ ਕੁਛ ਹੋਇਆ। ਚਲੋ ਗੱਲ ਡਰਾਈਵਿੰਗ ਦੀ ਚੱਲੀ ਦੇ ਕਰਦੇ ਹਾਂ ਕਿ ਗੈਸ ਦੀਆਂ ਕੀਮਤਾਂ ਥੋੜ੍ਹੀ ਜਿਹੀ ਰਾਹਤ ਤੋਂ ਬਾਅਦ ਫਿਰ ਉੱਚੀਆਂ ਨੇ। ਵੀਰਵਾਰ ਸਵੇਰੇ ਤੱਕ ਬਹੁਤ ਸਾਰੇ ਸਟੇਸ਼ਨ ਜਿਹੜੇ ਸੀ ਕੈਲਗਰੀ ਦੇ ਵਿੱਚ $1.70 ਤੋਂ ਉੱਪਰ ਗੈਸ ਵੇਚ ਰਹੇ ਸੀ, ਤਕਰੀਬਨ ਸੋਮਵਾਰ ਨਾਲੋਂ ਇਹ 15-16-17 ਸੈਂਟ ਉੱਚੇ ਨੇ। ਔਰ ਇਸ ਵੇਲੇ ਕਰੂਡ ਆਇਲ ਇਨਵੈਂਟਰੀਜ਼ ਘੱਟ ਹੋਣ ਕਰਕੇ ਅਜਿਹਾ ਦੱਸਿਆ ਜਾ ਰਿਹਾ, ਅਨਸਰਟਨਟੀ ਮਿਡਲ ਈਸਟ ਦੇ ਵਿੱਚ ਹੈਗੀ ਹੈ, ਅਤੇ ਆਇਲ ਸਪਲਾਈ

ਜਿਹੜੀ ਹੈ ਉਹ ਇੰਨੀ ਖੁੱਲੀ ਹੋਈ ਨਹੀਂ ਹੈ, ਜਿਸ ਕਰਕੇ ਕਈ ਜਗ੍ਹਾ ਤੇ ਤੇਲ ਦੀਆਂ ਕੀਮਤਾਂ ਫਿਰ ਉੱਚੀਆਂ ਹੋ ਗਈਆਂ ਨੇ। ਖਾਸ ਤੌਰ ਤੇ ਬ੍ਰਿਟਿਸ਼ ਕੋਲੰਬੀਆ ਵਿੱਚ ਹਾਈਐਸਟ ਫਿਊਲ ਪ੍ਰਾਈਸਿਸ ਜਿਹੜੀਆਂ ਨੇ ਮੰਨੀਆਂ ਜਾਂਦੀਆਂ ਨੇ। ਐਲਬਰਟਾ ਤੇ ਸਸਕਾਚੂਨ ਜਿਹੜੇ ਨੇ ਇਹ ਘੱਟ ਮਹਿੰਗੇ ਜਿਹੜੇ ਨੇ ਮੰਨੇ ਜਾਂਦੇ ਨੇ। ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਜੀ, ਸਤਿ ਸ਼੍ਰੀ ਅਕਾਲ।

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: 94.7 FM Radio Sursangam. Har hafte 20 ghante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. Radiosursangam.ca. Phone 403-585-0910. Radio Sursangam.
2: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
2: ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ, ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।

0: ਤੁਸੀਂ ਜੁੜੇ ਹੋਏ ਹੋ ਜੀ ਰੇਡੀਓ ਸਰਸੰਗਮ 94.7 ਐਫਐਮ ਦੇ ਨਾਲ ਤੇ ਮੈਂ ਹਾਂ ਜੀ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ। ਅੱਜ 4 ਜੂਨ ਦਿਨ ਵੀਰਵਾਰ ਹੈ ਤੇ 6 ਵਜੇ ਤੱਕ ਤੁਹਾਡਾ ਤੇ ਮੇਰਾ ਸਾਥ ਇਸ ਪ੍ਰੋਗਰਾਮ ਦੇ ਵਿੱਚ ਬਣਿਆ ਰਹੇਗਾ। ਬਹੁਤ ਹੀ ਖਾਸ ਵਿਸ਼ੇ ਤੇ ਅੱਜ ਦਾ ਇਹ ਪ੍ਰੋਗਰਾਮ ਸਾਡਾ ਹੋਵੇਗਾ। ਇਹਨਾਂ ਦਿਨਾਂ ਦੇ ਵਿੱਚ ਇੱਕ ਨਾਮ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਹੈ ਤੇ ਉਹ ਹੈ ਬਿਮਲ ਕੌਰ ਖਾਲਸਾ, ਕਿਉਂਕਿ ਚੜ੍ਹਦੀ ਕਲਾ ਫਿਲਮ ਜਿਹੜੀ ਹੈ ਉਹ ਰਿਲੀਜ਼ ਹੋਈ ਹੈ ਤੇ ਅਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਕਿ ਕਿਵੇਂ ਲੋਕ ਜਿਹੜੇ ਨੇ ਜਿਹੜੇ ਇਹ ਫਿਲਮ ਨੂੰ ਦੇਖਣ ਜਾ ਰਹੇ ਨੇ ਸ਼ੋਅ ਭਰੇ ਹੋਏ ਨੇ ਤੇ ਲੋਕ ਇਹ ਬਾਹਰ ਆ ਕੇ ਦੱਸ ਰਹੇ ਨੇ ਕਿ ਉਹ ਇਹ ਫਿਲਮ ਦੇਖ ਕੇ ਬਾਰ ਬਾਰ ਰੋਏ ਤੇ ਉਹ ਇਹ ਵੀ ਬਾਹਰ ਆ ਕੇ ਕਹਿੰਦੇ ਨੇ ਕਿ ਅਜਿਹੀਆਂ ਫਿਲਮਾਂ ਬਣਨੀਆਂ ਵੀ ਚਾਹੀਦੀਆਂ ਨੇ ਤੇ ਦੇਖਣੀਆਂ ਵੀ ਚਾਹੀਦੀਆਂ ਨੇ। ਹਾਲਾਂਕਿ ਭਾਰਤ ਦੇ ਵਿੱਚ ਇਹ ਫਿਲਮ ਰਿਲੀਜ਼ ਨਹੀਂ ਹੋਈ ਪਰ ਭਾਰਤ ਤੋਂ ਬਾਹਰ ਜਿੱਥੇ ਜਿੱਥੇ ਇਹ ਫਿਲਮ ਰਿਲੀਜ਼ ਹੋਈ ਹੈ ਉੱਥੇ ਸ਼ੋਅ ਭਰੇ ਹੋਏ ਨੇ। ਇਸ ਫਿਲਮ ਦਾ ਵਿਰੋਧ ਵੀ ਹੋ ਰਿਹਾ ਹੈ, ਖਾਸ ਕਰਕੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਇਹੋ ਜਿਹੀਆਂ ਫਿਲਮਾਂ ਨਹੀਂ ਬਣਨੀਆਂ ਚਾਹੀਦੀਆਂ ਤੇ ਉੱਥੇ ਹੀ ਕੁਛ ਲੋਕ ਇਸ ਫਿਲਮ ਦੀਆਂ ਸਿਫਤਾਂ ਦੇ ਪੁਲ ਵੀ ਬਣ ਰਹੇ ਨੇ। ਇਸ ਫਿਲਮ ਦੇ ਵਿੱਚ ਬਿਮਲ ਕੌਰ ਖਾਲਸਾ ਦੀ ਕਹਾਣੀ ਨੂੰ ਦੱਸਿਆ ਗਿਆ, ਉਹਨਾਂ ਦੀ ਜ਼ਿੰਦਗੀ ਨੂੰ ਦੱਸਿਆ ਗਿਆ। ਰੂਪੀ ਗਿੱਲ ਨੇ ਉਹਨਾਂ ਦਾ ਕਿਰਦਾਰ ਨਿਭਾਇਆ। ਬਿਮਲ ਕੌਰ ਖਾਲਸਾ ਜਿਹੜੇ ਕਿ ਇੱਕ ਹਿੰਦੂ ਪਰਿਵਾਰ ਤੋਂ ਸੀਗੇ ਤੇ ਉਹਨਾਂ ਦਾ ਨਾਮ ਬਿਮਲਾ ਦੇਵੀ ਹੋਇਆ ਕਰਦਾ ਸੀ। ਸੋ ਅੱਜ ਬੜੀ ਤਫਸੀਲ ਦੇ ਵਿੱਚ ਤੁਹਾਨੂੰ ਬਿਮਲ ਕੌਰ ਖਾਲਸਾ ਹੋਰਾਂ ਦੇ ਬਾਰੇ ਜਾਣਕਾਰੀ ਦੇਵਾਂਗੇ। ਸਰਬਜੀਤ ਸਿੰਘ ਖਾਲਸਾ ਜਿਹੜੇ ਕਿ ਮੌਜੂਦਾ MP ਨੇ ਇਸ ਵੇਲੇ ਪੰਜਾਬ ਤੋਂ, ਬਿਮਲ ਕੌਰ ਦੇ ਸਪੁੱਤਰ ਨੇ ਉਹ, ਉਹਨਾਂ ਨੇ ਵੀ ਪ੍ਰੈਸ ਨੂੰ ਇਹ ਗੱਲ ਕਹੀ ਹੈ ਕਿ ਜੇ ਪਰਿਵਾਰ ਨੂੰ ਕੋਈ ਇਤਰਾਜ਼ ਨਹੀਂ ਹੈ ਤੇ ਫਿਰ ਸਰਕਾਰਾਂ ਨੂੰ ਕਾਹਦਾ ਇਤਰਾਜ਼ ਹੈ। ਇਹ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ, ਪਰਿਵਾਰ ਦੀ ਸਹਿਮਤੀ ਹੈ ਤੇ ਸਰਕਾਰਾਂ ਨੂੰ ਇਸ ਤਰ੍ਹਾਂ ਅੜਿੱਕੇ ਜਿਹੜੇ ਨੇ ਉਹ ਨਹੀਂ ਡਾਉਣੇ ਚਾਹੀਦੇ। ਸੈਂਸਰ ਨੂੰ ਇਹ ਫਿਲਮ ਨੂੰ ਰਿਲੀਜ਼ ਕਰਨ ਦੀ ਪਰਮਿਸ਼ਨ ਜਿਹੜੀ ਹੈ ਉਹ ਦੇਣੀ ਚਾਹੀਦੀ ਹੈ। ਇਹ ਗੱਲ ਮੌਜੂਦਾ MP ਸਰਬਜੀਤ ਸਿੰਘ ਖਾਲਸਾ ਕਹਿੰਦੇ ਨੇ ਜਿਹੜੇ ਕਿ ਬਿਮਲ ਕੌਰ ਖਾਲਸਾ ਦੇ ਸਪੁੱਤਰ ਨੇ। ਇਸ ਤੋਂ ਪਹਿਲਾਂ ਕਿ ਅਸੀਂ ਪ੍ਰੋਗਰਾਮ ਨੂੰ ਅੱਗੇ ਵਧਾਈਏ, ਦੱਸ ਦਈਏ ਕਿ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਨੂੰ ਕਾਲ ਕਰ ਸਕਦੇ ਹੋ 5878321208 ਤੇ। YYC ਹੋਮ ਕੇਅਰ ਨੇ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਜੀ। ਵੀਰਪਾਲ ਕੌਰ ਢੱਟ ਹੋਰਾਂ ਦੀ ਪੂਰੀ ਟੀਮ ਜਿਹੜੀ ਹੈ ਉਹ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਆਪਣੀਆਂ ਸਰਵਿਸਿਜ਼ ਦਿੰਦੇ ਨੇ ਤੇ ਬਿੱਲ ਜਿਹੜਾ ਉਹ ਸਿੱਧਾ ਸਰਕਾਰ ਨੂੰ ਕਰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਉਹਨਾਂ ਨੂੰ ਉਹਨਾਂ ਦੀ ਸਾਂਭ ਸੰਭਾਲ ਲਈ ਤੁਹਾਨੂੰ ਵੀ ਇੱਕ ਚੰਗੀ ਟੀਮ ਚਾਹੀਦੀ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ YYC ਹੋਮ ਕੇਅਰ ਵਾਲਿਆਂ ਨੂੰ 8527600983 ਤੇ 8257600983 ਤੇ। ਮਦਰ ਇੰਡੀਆ ਰੈਸਟੋਰੈਂਟ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਜੀ। 24 ਘੰਟੇ ਖੁੱਲ੍ਹੇ ਹੁੰਦੇ ਨੇ, 7 ਦਿਨ ਖੁੱਲ੍ਹੇ ਹੁੰਦੇ ਨੇ। ਦੇਸੀ ਘਿਓ ਦੇ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ 24 ਘੰਟੇ। ਕਿਸੇ ਵੀ ਵੇਲੇ ਤੁਸੀਂ ਕੋਈ ਵੀ ਚੀਜ਼ ਆਰਡਰ ਕਰ ਸਕਦੇ ਹੋ 403-461-6-6 ਤੇ। ਪਿਕਸਲ ਫੋਟੋ ਸਟੂਡੀਓ ਜਿਹੜਾ ਕਿ ਸਵਾਨਾ ਬਾਜ਼ਾਰ ਦੇ ਵਿੱਚ ਹੈ, ਇਹਨਾਂ ਨੇ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ। ਖਾਸ ਗੱਲ ਇਹ ਹੈ ਕਿ ਪਾਸਪੋਰਟ ਸਾਈਜ਼ ਜੇ ਫੋਟੋ ਤੁਸੀਂ ਬਣਾਉਣੀ ਹੋਵੇ ਤਾਂ $7 ਦੇ ਵਿੱਚ ਉਹ ਫੋਟੋ ਤਿਆਰ ਕਰਕੇ ਤੁਹਾਨੂੰ ਦੇ ਦਿੰਦੇ ਨੇ, ਜਿਹੜਾ ਕਿ ਕੋਈ ਹੋਰ ਨਹੀਂ ਕਰਦਾ। ਸੋ ਜੇਕਰ ਤੁਸੀਂ ਪਾਸਪੋਰਟ ਸਾਈਜ਼ ਫੋਟੋਆਂ ਬਣਾਉਣੀਆਂ ਜਾਂ ਕੋਈ ਫੈਮਿਲੀ ਫੋਟੋਜ਼ ਕਰਾਉਣਾ ਚਾਹੁੰਦੇ ਹੋ, ਕਿਸੇ ਕਿਸਮ ਦੀਆਂ ਮੈਮਰੀਜ਼ ਲੌਕ ਕਰਨਾ ਚਾਹੁੰਦੇ ਹੋ, ਤੁਹਾਡੇ ਘਰ ਕੋਈ ਵਿਆਹ ਸ਼ਾਦੀ ਹੈ, ਤੁਸੀਂ ਵੀਡੀਓਗ੍ਰਾਫੀ ਕਰਾਉਣੀ ਹੈ, ਫੋਟੋਗ੍ਰਾਫੀ ਕਰਾਉਣੀ ਹੈ, ਤਾਂ ਤੁਸੀਂ ਪਿਕਸਲ ਫੋਟੋ ਸਟੂਡੀਓ ਵਾਲਿਆਂ ਨੂੰ ਜ਼ਰੂਰ ਕਾਲ ਕਰ ਲੈਣਾ, ਕਿਉਂਕਿ ਇਹਨਾਂ ਦੇ ਕੰਮ ਦੇ ਵਿੱਚ ਵੀ ਬੜੀ ਕੁਆਲਿਟੀ ਹੈ ਅਤੇ ਕੀਮਤ ਬੜੀ ਜਾਇਜ਼ ਹੈ। ਸੋ ਫੈਮਿਲੀ ਅਤੇ ਬੱਚਿਆਂ ਦੀਆਂ ਫੋਟੋਜ਼ ਬਣਾਉਣ ਲਈ ਇਹ ਐਕਸਪਰਟਸ ਨੇ। ਪੋਰਟਰੇਟਸ ਲਈ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ 403-947-0060 ਤੇ।
1: ਓਹੋ, ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ

0: ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੂਜਾ 5871208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
1: मर्सिडीज कार खरीदना चाहते हो ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
1: ਮਰਸੀਡੀਜ਼ ਬੈਂਸ ਕੰਟਰੀ ਹਿਲਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868
5: ਫਲਾਈਟ ਬਹੁਤ ਲੇਟ ਹੋ ਗਈ ਖਾਣ ਲਈ ਬਰਗਰ ਲੈ ਲਈਏ
6: ਨਾ ਜੀ ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ
5: ਮਾੜੇ ਨਖਰੇ ਨਾ ਕਰੋ ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ
6: ਓਹੋ ਤੁਹਾਨੂੰ ਨਹੀਂ ਕਸ਼ਟ ਦੇਣਾ ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ
5: ਸਮੋਸਾ ਹਾਊਸ ਇੰਡੀਅਨ ਕੁਜ਼ੀਨ ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ ਲੰਚ ਐਂਡ ਡਿਨਰ ਵਿੱਚ ਪੂਰੀਆਂ ਛੋਲੇ ਭਟੂਰੇ ਫਿਸ਼ ਟਿੱਕਾ ਚਾਈਨੀਜ਼ ਇੰਡੀਅਨ ਫੂਡ ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ ਇੰਡੀਅਨ ਕਾਫੀ ਅਤੇ ਕਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ ਹਰ ਪ੍ਰਕਾਰ ਦੇ ਖਾਣੇ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਐਂਡ ਸਵੀਟਸ ਓਪਨ 24 ਆਵਰਸ ਯੂਨਿਟ 2154-43-10104 ਐਵੇਨਿਊ ਨਾਰਥ ਈਸਟ ਕਰੀ ਕਾਲ 403-461-6161
7: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
3: ਗਰੋਸਰੀ

0: ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗ੍ਰੋਸਰੀ ਸਟੋਰ
1: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗ੍ਰੋਸਰੀ ਸਟੋਰ
1: ਤੁਹਾਡੀ ਗ੍ਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
0: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
1: ਦੂਜੀ ਲੋਕੇਸ਼ਨ 117-7771 ਐਵੀਨਿਊ
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
0: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
0: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222
2: ਨਾ ਤੁਸੀਂ ਆਪਣਾ ਖਿਆਲ ਆਪ ਰੱਖਿਆ ਕਰੋ
3: ਸਾਨੂੰ ਕੀ ਲੋੜ ਆਪਣਾ ਖਿਆਲ ਰੱਖਣ ਦੀ ਸਾਡੇ ਸਰਦਾਰ ਜੀ ਜੋ ਹੈਗੇ ਆ

ਇਹ ਜਿਹੜਾ ਗੀਤ ਤੁਸੀਂ ਹੁਣੇ ਹੁਣੇ ਸੁਣਿਆ ਇਹ ਚੜ੍ਹਦੀ ਕਲਾ ਫਿਲਮ ਦਾ ਹੀ ਗੀਤ ਹੈ ਜਿਹੜਾ ਕਿ ਰੂਪੀ ਗਿੱਲ ਤੇ ਐਮੀ ਵਿਰਕ ਤੇ ਫਿਲਮਾਇਆ ਗਿਆ ਸੋ ਹੁਣ ਤੁਹਾਡੇ ਨਾਲ ਇੱਕ ਰਿਪੋਰਟ ਸਾਂਝੀ ਕਰਾਂਗੇ ਜਿਹਦੇ ਵਿੱਚ ਤੁਸੀਂ ਬਹੁਤ ਹੀ ਤਫਸੀਲ ਦੇ ਵਿੱਚ ਜਾਣ ਸਕੋਗੇ ਕਿ ਬਿਮਲਾ ਦੇਵੀ ਯਾਨੀ ਕਿ ਬਿਮਲ ਕੌਰ ਖਾਲਸਾ ਕਿਵੇਂ ਦੀ ਲੇਡੀ ਸੀ ਕਿੰਨੀਆਂ ਮੁਸ਼ਕਲਾਂ ਕਿੰਨੀਆਂ ਮੁਸ਼ਕਤਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਜੀ ਓਏਸਿਸ ਸਮਾਈਲ ਮੈਡੀਕਲ ਨੇ ਜਿਹੜੇ ਕਿ ਸਨਰਿਜ ਵਿੱਚ ਨੇ ਐਕਸਪਰਟ ਡਾਕਟਰ ਨੇ ਉੱਥੇ ਅਪੁਆਇੰਟਮੈਂਟ ਲੈਣ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈ ਤੁਸੀਂ ਵਾਕ ਇਨ ਜਾ ਸਕਦੇ ਹੋ ਨਿਊ ਪੇਸ਼ੈਂਟਸ ਵੀ ਉਹ ਲੈ ਰਹੇ ਨੇ ਅਤੇ ਹਫ਼ਤੇ ਦੇ 6 ਦਿਨ ਓਪਨ ਹੁੰਦੇ ਨੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਵਧੇਰੇ ਜਾਣਕਾਰੀ ਲਈ 5876746 'ਤੇ ਪੰਜਾਬ ਇੰਸ਼ੋਰੈਂਸ ਨੇ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਜੀ ਜੇਕਰ ਤੁਸੀਂ ਇੰਸ਼ੋਰੈਂਸ ਬਾਬਤ ਕੋਈ ਸਰਵਿਸਿਜ਼ ਲੈਣਾ ਚਾਹੁੰਦੇ ਹੋ ਤਾਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੂੰ ਕਾਲ ਕਰ ਸਕਦੇ ਹੋ 403-404-3500 'ਤੇ ਮਰਸੀਡੀਜ਼ ਬੈਂਸ ਕੰਟਰੀ ਹਿਲਸ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਕੈਨੇਡਾ ਦੀ ਬਹੁਤ ਵੱਡੀ ਡੀਲਰਸ਼ਿਪ ਹੈ ਜੇਕਰ ਤੁਸੀਂ ਮਰਸੀਡੀਜ਼ ਦੇ ਬ੍ਰਾਂਡ ਨਾਲ ਜੁੜਨਾ ਹੈ ਤਾਂ ਸਟਾਰ ਡੀਲਰਸ਼ਿਪ ਦਾ ਅਵਾਰਡ ਜਿੱਤਣ ਵਾਲੀ ਇਸ ਲੋਕੇਸ਼ਨ 'ਤੇ ਹੀ ਤੁਸੀਂ ਜਾਣਾ ਇਸ ਡੀਲਰਸ਼ਿਪ 'ਤੇ ਹੀ ਜਾਣਾ ਹੈ ਅਤੇ ਗੌਰਵ ਸ਼ਰਮਾ ਨੂੰ ਮਿਲ ਸਕਦੇ ਹੋ ਕਾਲ ਕਰ ਸਕਦੇ ਹੋ 403-909

0: उस दिन स्टार्ट 57 ते।
1: दोस्तों आज दी इस वीडियो रिपोर्ट दे विच मैं गल करन जा रहा हां मरहूम साबका मेंबर पार्लियामेंट बिमल कौर खालसा बारे। जी हां, बिमल कौर खालसा जो कि विधवा सन बेन सिंह होना दे, बेन सिंह जिन्होंने कि इंदिरा गांधी नू अपने दो साथियां सतवंत सिंह ते कहर सिंह दे नाल रल के मार मुकाया सी 1984 दे ऑपरेशन ब्लू स्टार दे जवाब दे रूप विच 31 अक्टूबर 1984 यानी कि कुछ ही महीने बाद बेन सिंह अते सतवंत सिंह जो कि इंदिरा गांधी दे बॉडीगार्ड सन उस दे सुरक्षा घेरे दे विच सन ते तमाम इंटेलीजेंस रिपोर्ट्स नू नजरअंदाज करदे होया दरकिनार करदे होया इंदिरा गांधी ने इन्हां लोकां नू यानी कि अपने सिख जिहड़े बॉडीगार्ड सन उन्हां नू अपनी सिक्योरिटी दे विच रखण दा फैसला लिया सी। एक गलत फैसला सी जो कि बाद दे विच घातक साबित होया जिस तरीके की इंटेलीजेंस दीआं इनपुट सन। बेन सिंह अते सतवंत सिंह 31 अक्टूबर नू इंदिरा गांधी नू सवेरे गोलियां मार के मार दिंदे ने, लेकिन उस तो बाद बेन सिंह नू मौके ते ही आईटीबीपी दी जिहड़ी होर सुरक्षा घेरा हुंदा इंदिरा गांधी दा उन्हां वल्लों मार मुकाया जांदा है, जदों कि सतवंत सिंह ते इस मामले दे इक होर इन्हां दे साथी केहर सिंह इन्हां नू कुछ साल बाद फांसी देती जांदी है। लेकिन अज दी इह रिपोर्ट केंद्रित ते आधारित रहण वाली है सिर्फ ते सिर्फ बिमल कौर खालसा उत्ते। ਉਹ ਬਿਮਲ ਕੌਰ ਖਾਲਸਾ ਜੋ ਕਿ ਇੱਕ ਅਸੈਸਿਨ ਦੀ ਵਿਧਵਾ ਕਹਿਲਾਈ ਜਾਂ ਫਿਰ ਕਹਿ ਲਈਏ ਕਈ ਲੋਕਾਂ ਦੀ ਨਜ਼ਰਾਂ ਦੇ ਵਿੱਚ ਉਹ ਇੱਕ ਸ਼ਹੀਦ ਦੀ ਵਿਧਵਾ ਸੀ ਜੋ ਕਿ ਬਾਅਦ ਦੇ ਵਿੱਚ ਦੇਸ਼ ਦੀ ਪਾਰਲੀਮੈਂਟ ਲਈ ਨੌਵੀਂ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਮੈਂਬਰ ਪਾਰਲੀਮੈਂਟ ਰੋਪੜ ਲੋਕ ਸਭਾ ਸੀਟ ਤੋਂ ਚੁਣੀ ਗਈ। ਬਿਮਲ ਕੌਰ ਖਾਲਸਾ ਦੀ ਜੀਵਨੀ ਅਤੇ ਕਹਾਣੀ ਬਹੁਤ ਹੀ ਦਿਲਚਸਪ ਹੈ ਤੇ ਜ਼ਿੰਦਗੀ ਦੇ ਕਈ ਉਤਾਰ ਚੜਾਅ ਉਹਨੇ ਦੇਖੇ। ਬਿਮਲ ਕੌਰ ਖਾਲਸਾ ਦਾ ਅਸਲੀ ਨਾਂ ਬਿਮਲਾ ਦੇਵੀ ਹੋਇਆ ਕਰਦਾ ਸੀ ਜੋ ਕਿ ਵਿਆਹ ਤੋਂ ਪਹਿਲਾਂ ਉਹਨਾਂ ਦਾ ਨਾਂ ਹੁੰਦਾ ਸੀ। ਬਿਮਲਾ ਦੇਵੀ ਹਿੰਦੂ ਪਰਿਵਾਰ ਚੋਂ ਸਨ। ਇਹ ਬਹੁਤ ਇੱਕ ਦਿਲਚਸਪ ਤੱਥ ਵੀ ਹੈ ਕਿ ਇੱਕ ਹਿੰਦੂ ਪਰਿਵਾਰ ਦੀ ਬੇਟੀ ਇੱਕ ਹਿੰਦੂ ਮਹਿਲਾ ਬੇਨ ਸਿੰਘ ਉਹਨਾਂ ਦੇ ਨਾਲ ਸ਼ਾਦੀ ਕਰਦੀ ਹੈ। ਬੇਨ ਸਿੰਘ ਜੋ ਕਿ ਚੰਡੀਗੜ੍ਹ ਦੇ ਨੇੜੇ ਮਲੋਇਆ ਦੇ ਰਹਿਣ ਵਾਲੇ ਸਨ। ਇਹਨਾਂ ਦੋਵਾਂ ਦੀ ਸ਼ਾਦੀ ਜਨਵਰੀ 1976 ਵਿੱਚ ਹੁੰਦੀ ਹੈ ਤੇ ਇਹ ਸ਼ਾਦੀ ਇੱਕ ਲਵ ਮੈਰਿਜ ਸੀ। ਪਰਿਵਾਰ ਦੇ ਜੀਆਂ ਨੇ ਕਨਫਰਮ ਕੀਤਾ ਕਿ ਬਿਮਲਾ ਦੇਵੀ ਤੇ ਬੇਨ ਸਿੰਘ ਦਾ ਇੱਕ ਪ੍ਰੇਮ ਵਿਆਹ ਸੀ ਯਾਨੀ ਕਿ ਲਵ ਮੈਰਿਜ ਸੀ। ਇਸ ਲਵ ਮੈਰਿਜ ਤੋਂ ਬਾਅਦ ਦੋਵੇਂ ਨਾਰਮਲ ਜ਼ਿੰਦਗੀ ਬਤੀਤ ਕਰ ਰਹੇ ਹੁੰਦੇ ਨੇ ਦਿੱਲੀ ਦੇ ਵਿੱਚ। ਇੱਕ ਪਾਸੇ ਬੇਨ ਸਿੰਘ ਦਿੱਲੀ ਪੁਲਿਸ ਦੇ ਵਿੱਚ ਇੱਕ ਸਬ ਇੰਸਪੈਕਟਰ ਹੁੰਦੇ ਨੇ ਤੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਦੇ ਵਿੱਚ ਬਿਮਲ ਕੌਰ ਖਾਲਸਾ ਜੋ ਕਿ ਉਸ ਵਕਤ ਤੱਕ ਬਿਮਲ ਕੌਰ ਹੋ ਚੁੱਕੇ ਹੁੰਦੇ ਨੇ ਯਾਨੀ ਕਿ ਸ਼ਾਦੀ ਤੋਂ ਪਹਿਲਾਂ ਦੀ ਬਿਮਲਾ ਦੇਵੀ ਹੁਣ ਬਿਮਲ ਕੌਰ ਹੋ ਚੁੱਕੀ ਹੁੰਦੀ ਹੈ, ਉਹ ਲੇਡੀ ਹਾਰਡਿੰਗ ਕਾਲਜ ਦੇ ਵਿੱਚ ਮੈਡੀਕਲ ਕਾਲਜ ਦੇ ਵਿੱਚ ਇੱਕ ਸਟਾਫ ਨਰਸ ਹੁੰਦੀ ਹੈ। ਸੋ ਦੋਵਾਂ ਦੀ ਜ਼ਿੰਦਗੀ ਇੱਕ ਠੀਕ ਪਟੜੀ ਤੇ ਚੱਲ ਰਹੀ ਹੁੰਦੀ ਹੈ। ਇਸ ਦੌਰਾਨ 1984 ਦਾ ਉਹ ਸਾਕਾ ਹੁੰਦਾ ਹੈ, ਸਾਕਾ ਨੀਲਾ ਤਾਰਾ, ਉਹ ਘੱਲੂਕਾਰਾ ਜਿਸਨੇ ਕਿ ਸਿੱਖਾਂ ਦੇ ਦੁਨੀਆਂ ਭਰ ਦੇ ਵਿੱਚ ਵਸੇ ਹੋਏ ਸਿੱਖਾਂ ਦੇ ਹਿਰਦਿਆਂ ਨੂੰ ਬੁਲੰਦਰ ਕੇ ਰੱਖ ਦੇਣਾ ਹੁੰਦਾ ਹੈ ਤੇ ਬੇਨ ਸਿੰਘ ਇਸ ਤੋਂ ਛੂਤਾ ਨਹੀਂ ਰਹਿੰਦਾ। ਬੇਨ ਸਿੰਘ ਦੇ ਮਨ ਦੇ ਵਿੱਚ ਵੀ 1984 ਦਾ ਆਪਰੇਸ਼ਨ ਬਲੂ ਸਟਾਰ ਤੇ ਉਸ ਦੇ ਮੁਤਲਕ ਜੋ ਵੀ ਕਾਰਵਾਈ ਹੋਈ ਹੁੰਦੀ ਹੈ ਉਹ ਇੱਕ ਜ਼ਖਮ ਦੇ ਵਾਂਗ ਉਸ ਦੇ ਦਿਲ ਦੇ ਵਿੱਚ ਹੁੰਦੀ ਹੈ। ਕਿਹਾ ਜਾਂਦਾ ਵੀ ਜੂਨ 1984 ਤੋਂ ਲੈ ਕੇ ਅਕਤੂਬਰ 1984 ਜਦੋਂ ਤੱਕ ਇੰਦਰਾ ਗਾਂਧੀ ਨੂੰ ਮਾਰ ਨਹੀਂ ਦਿੱਤਾ ਜਾਂਦਾ, ਬੇਨ ਸਿੰਘ ਦੇ ਵਿੱਚ ਉਸਦੇ ਕਿਰਦਾਰ ਦੇ ਵਿੱਚ ਉਸਦੇ ਸ਼ਖਸੀਅਤ ਦੇ ਵਿੱਚ ਇੱਕ ਬਹੁਤ ਵੱਡਾ ਪਰਿਵਰਤਨ ਵੇਖਣ ਨੂੰ ਮਿਲਿਆ। ਖੁਦ ਬਿਮਲਾ ਦੇਵੀ ਯਾਨੀ ਕਿ ਬਿਮਲ ਕੌਰ ਖਾਲਸਾ ਹੋਣਾ ਵੱਲੋਂ ਇਸ ਚੀਜ਼ ਦੀ ਜਿਹੜੀ ਜਾਣਕਾਰੀ ਸੀ ਉਹ ਉਸ ਸਮੇਂ ਦੇ ਅਲੱਗ ਅਲੱਗ ਅਖਬਾਰਾਂ ਤੇ ਰਸਾਲਿਆਂ ਨੂੰ ਦਿੱਤੀ ਗਈ ਵੀ ਕਿਸ ਤਰੀਕੇ ਨਾਲ ਇੰਦਰਾ ਗਾਂਧੀ ਦੀ ਮੌਤ ਜਾਂ ਉਸਦੀ ਅਸੈਸੀਨੇਸ਼ਨ ਤੋਂ ਕੁਝ ਦਿਨ ਪਹਿਲਾਂ ਬੇਨ ਸਿੰਘ ਹੋਣਾ ਦਾ ਜਿਹੜਾ ਹਾਵ ਭਾਵ ਤੇ ਉਹਨਾਂ ਦੇ ਢੰਗ ਤਰੀਕੇ ਸਨ ਉਹਨਾਂ ਦੇ ਵਿੱਚ ਇੱਕ ਬਦਲਾਅ ਵੇਖਣ ਨੂੰ ਮਿਲਿਆ। ਲੇਕਿਨ ਜੂਨ 1984 ਤੋਂ ਬਾਅਦ ਉਸਦੇ ਵਿੱਚ ਜਿਹੜਾ ਬਦਲਾਅ ਆਇਆ ਉਸਦੇ ਤਹਿਤ ਉਸਨੇ ਇੰਦਰਾ ਗਾਂਧੀ ਨੂੰ ਮਾਰਨ ਤੋਂ ਕੁਝ ਦਿਨ ਪਹਿਲਾਂ ਯਾਨੀ ਕਿ 14 ਅਕਤੂਬਰ 1984 ਨੂੰ ਅੰਮ੍ਰਿਤ ਛਕਿਆ ਜੋ ਕਿ ਦਿੱਲੀ ਦੇ ਮੋਤੀ ਬਾਗ ਗੁਰਦੁਆਰੇ ਦੇ ਵਿੱਚ ਛਕਿਆ ਹੋਇਆ ਅੰਮ੍ਰਿਤ ਸੀ ਯਾਨੀ ਕਿ ਅੰਮ੍ਰਿਤ ਸੰਚਾਰ ਕਰਾ ਕੇ ਉਹ ਗੁਰੂ ਦਾ ਸਿੰਘ ਸਜਿਆ। ਤੋਂ ਠੀਕ 3 ਦਿਨ ਬਾਅਦ ਬਿਮਲ ਕੌਰ ਖਾਲਸਾ ਹੋਣਾ ਵੱਲੋਂ ਵੀ ਅੰਮ੍ਰਿਤ ਸੰਚਾਰ ਕਰ ਲਿਆ ਗਿਆ। ਸੋ ਬੇਨ ਸਿੰਘ ਅਤੇ ਬਿਮਲ ਕੌਰ ਖਾਲਸਾ ਦੋਵੇਂ ਹੁਣ ਅੰਮ੍ਰਿਤਧਾਰੀ ਸਿੱਖ ਹੋ ਗਏ ਸਨ। ਲੇਕਿਨ ਕਿਸੇ ਵੀ ਸਟੇਜ ਤੇ ਜਾਂ ਕਿਸੇ ਵੀ ਪੱਧਰ ਉੱਤੇ ਬਿਮਲ ਕੌਰ ਖਾਲਸਾ ਨੂੰ ਇਸ ਚੀਜ਼ ਦਾ ਕੋਈ ਵੀ ਇਲਮ ਜਾਂ ਜਾਣਕਾਰੀ ਜਾਂ ਫਿਰ ਐਸਾ ਕੋਈ ਵੀ ਹਲਕਾ ਜਿਹਾ ਅੰਦਾਜ਼ਾ ਵੀ ਨਹੀਂ ਸੀ ਕਿ ਬੇਨ ਸਿੰਘ ਦੇ ਜ਼ਹਿਨ ਵਿੱਚ ਕੀ ਚੱਲ ਰਿਹਾ ਸੀ। ਕਈ ਮੌਕਿਆਂ ਤੇ ਬੇਨ ਸਿੰਘ ਨੇ ਆਪਣੇ ਦਿਲ ਦੀਆਂ ਬਹੁਤ ਸੀਆਂ ਗੱਲਾਂ ਭਾਵੁਕ ਹੋ ਕੇ ਬਿਮਲ ਕੌਰ ਖਾਲਸਾ ਦੇ ਨਾਲ ਸਾਂਝੀਆਂ ਕੀਤੀਆਂ, ਲੇਕਿਨ ਉਸਦੇ ਮਨ ਦੇ ਵਿੱਚ ਯਾਨੀ ਕਿ ਬੇਨ ਸਿੰਘ ਦੇ ਮਨ ਦੇ ਵਿੱਚ ਕੀ ਗੱਲਬਾਤ ਚੱਲ ਰਹੀ ਸੀ, ਕੀ ਉਸਦੀ ਪਲਾਨਿੰਗ ਸੀ ਇੰਦਰਾ ਗਾਂਧੀ ਨੂੰ ਮਾਰ ਮੁਕਾਉਣ ਜਾਂ ਉਸਨੂੰ ਅਸੈਸੀਨੇਟ ਕਰਨ ਦਾ ਕੀ ਉਸਦਾ ਪ੍ਰੋਗਰਾਮ ਸੀ ਤੇ ਉਸ ਦੇ ਨਾਲ ਉਸਨੇ ਕਿਹੜੇ ਕਿਹੜੇ ਲੋਕਾਂ ਦੀ ਮਦਦ ਲੈਣੀ ਸੀ ਜਾਂ ਕਦੋਂ ਇਹ ਕਾਰਾ ਅੰਜਾਮ ਦੇਣਾ ਸੀ, ਇਸ ਉੱਤੇ ਕੋਈ ਵੀ ਜਾਣਕਾਰੀ ਬਿਮਲ ਕੌਰ ਖਾਲਸਾ ਦੇ ਨਾਲ ਸਾਂਝੀ ਨਹੀਂ ਕੀਤੀ ਗਈ। ਬਿਮਲ ਕੌਰ ਖਾਲਸਾ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਵੀ ਬੇਨ ਸਿੰਘ ਕੀ ਕਰਨ ਜਾ ਰਿਹਾ ਹੈ। ਅੰਮ੍ਰਿਤ ਸੰਚਾਰ ਤੋਂ ਬਾਅਦ ਤੇ ਉਸ ਤੋਂ ਪਹਿਲਾਂ ਕਈ ਹਫ਼ਤੇ ਤੇ ਮਹੀਨਿਆਂ ਤੋਂ ਬੇਨ ਸਿੰਘ ਦੇ ਮਨ ਦੇ ਵਿੱਚ ਇੰਦਰਾ ਗਾਂਧੀ ਦੀ ਹੱਤਿਆ ਦੀ ਜਿਹੜੀ ਪਲਾਨਿੰਗ ਹੈ ਉਹ ਕੁਝ ਲੋਕਾਂ ਦੇ ਨਾਲ ਮਿਲ ਕੇ

ਤੇ ਪਹਿਲਾਂ ਬਿਮਲ ਕੌਰ ਖਾਲਸਾ ਦੇ ਨਾਲ ਕਰਿਆ ਕਰਦਾ ਸੀ ਲੇਕਿਨ ਇਹ ਅੰਦਾਜ਼ਾ ਨਹੀਂ ਸੀ ਕਿ ਦੇਸ਼ ਦੀ ਐਡੀ ਵੱਡੀ ਘਟਨਾ ਤੇ ਪ੍ਰਧਾਨ ਮੰਤਰੀ ਨੂੰ ਅਸੈਸੀਨੇਟ ਕਰਨ ਦਾ ਜਾਂ ਮਾਰਨ ਦਾ ਇਹਨਾਂ ਲੋਕਾਂ ਦਾ ਕੋਈ ਵੀ ਪ੍ਰੋਗਰਾਮ ਹੈ ਸੋ ਬਿਮਲ ਕੌਰ ਖਾਲਸਾ ਨੂੰ ਵੀ 31 ਅਕਤੂਬਰ 1984 ਨੂੰ ਬਿਲਕੁਲ ਇਸ ਚੀਜ਼ ਦਾ ਅੰਦਾਜ਼ਾ ਨਹੀਂ ਸੀ ਜਿਵੇਂ ਕਿ ਦੇਸ਼ ਦੇ ਕਿਸੇ ਵੀ ਇਨਸਾਨ ਨੂੰ ਇਸ ਚੀਜ਼ ਦਾ ਇਲਮ ਨਹੀਂ ਸੀ ਵੀ ਅੱਜ ਕੀ ਹੋਣ ਵਾਲਾ ਹੈ ਨਾਰਮਲ ਆਪਣੀ ਜ਼ਿੰਦਗੀ ਜਾਂ ਰੂਟੀਨ ਦੇ ਤਹਿਤ ਉਹ ਲੇਡੀ ਹਾਰਡਿੰਗ ਕਾਲਜ ਦੇ ਵਿੱਚ ਆਪਣੀ ਡਿਊਟੀ ਤੇ ਸੀ ਤੇ ਜਦੋਂ ਡਿਊਟੀ ਦੇ ਵਿੱਚ ਉਹ ਲੰਚ ਕਰਕੇ ਵਾਪਸ ਆਉਂਦੀ ਹੈ ਤਾਂ ਉਸ ਵਕਤ ਉਹਨੇ ਦਿੱਲੀ ਪੁਲਿਸ ਦਾ ਇੱਕ ਬਹੁਤ ਵੱਡਾ ਜਮਾਵੜਾ ਆਪਣੇ ਦਫ਼ਤਰ ਦੇ ਬਾਹਰ ਦੇਖਿਆ ਜਿਸ ਤੋਂ ਬਾਅਦ ਕਿ ਉਸ ਨੂੰ ਪੁਲਿਸ ਕਸਟਡੀ ਵਿੱਚ ਲੈ ਲਿਆ ਗਿਆ ਉਸਦੇ ਘਰ ਦੀ ਤਲਾਸ਼ੀ ਹੋਈ ਘਰੇ ਜਾ ਕੇ ਉਸ ਤੋਂ ਪੁੱਛਗਿੱਛ ਕੀਤੀ ਗਈ ਤੇ ਬਾਅਦ ਦੇ ਵਿੱਚ ਤਕਰੀਬਨ 2 ਹਫ਼ਤੇ ਦਿੱਲੀ ਪੁਲਿਸ ਨੇ ਬਿਮਲ ਕੌਰ ਖਾਲਸਾ ਤੋਂ ਪੁੱਛਗਿੱਛ ਕੀਤੀ ਉਸੇ ਦਿਨ ਯਾਨੀ ਕਿ ਉਸ ਦੁਪਹਿਰ 31 ਅਕਤੂਬਰ 1984 ਨੂੰ ਦੁਪਹਿਰ ਬਾਅਦ ਬਿਮਲ ਕੌਰ ਖਾਲਸਾ ਨੂੰ ਇਸ ਚੀਜ਼ ਦਾ ਆਈਡੀਆ ਹੋਇਆ ਜਾਂ ਉਸ ਨੂੰ ਇੱਕ ਲੇਡੀ ਕਾਂਸਟੇਬਲ ਨੇ ਇਸ ਚੀਜ਼ ਦੀ ਜਾਣਕਾਰੀ ਦਿੱਤੀ ਵੀ ਬੇਅੰਤ ਸਿੰਘ ਵੱਲੋਂ ਇੰਦਰਾ ਗਾਂਧੀ ਦੀ ਹੱਤਿਆ ਕਰਤੀ ਗਈ ਹੈ ਤੇ ਨਾਲ ਹੀ ਸਤਵੰਤ ਸਿੰਘ ਜਿਸ ਦੀ ਕਿ ਪਛਾਣ ਉਸ ਵਕਤ ਤੱਕ ਬਿਮਲ ਕੌਰ ਖਾਲਸਾ ਨੂੰ ਨਹੀਂ ਸੀ ਉਸ ਦੀ ਵੀ ਜਾਣਕਾਰੀ ਉਸਦੇ ਕੋਲ ਪ੍ਰਾਪਤ ਹੋਈ ਇਸ ਤੋਂ ਬਾਅਦ ਬਿਮਲ ਕੌਰ ਖਾਲਸਾ ਚੰਗੀ ਤਰ੍ਹਾਂ ਸਮਝ ਚੁੱਕੀ ਸੀ ਵੀ ਪੂਰੀ ਜਿਹੜੀ ਵਿਉਂਤਬੰਦੀ ਹੈ ਉਹ ਪਿਛਲੇ ਕਈ ਹਫ਼ਤਿਆਂ ਤੋਂ ਹੋ ਰਹੀ ਸੀ ਕਿਉਂਕਿ ਕਈ ਐਸੇ ਮੌਕੇ ਆਏ ਜਦੋਂ ਕਿ ਬੇਅੰਤ ਸਿੰਘ ਇਹਨਾਂ ਮਹੀਨਿਆਂ ਦੇ ਵਿੱਚ ਯਾਨੀ ਜੂਨ ਤੋਂ ਅਕਤੂਬਰ ਦੇ ਮਹੀਨਿਆਂ ਦੇ ਵਿੱਚ ਦਰਬਾਰ ਸਾਹਿਬ ਵੀ ਗਿਆ ਉੱਥੇ ਪਰਿਵਾਰ ਦੇ ਨਾਲ ਵੀ ਗਿਆ ਮੱਥਾ ਟੇਕਿਆ ਤੇ ਕਈ ਐਸੇ ਮੌਕੇ ਸਨ ਜਦੋਂ ਕਿ ਉਹ ਬਹੁਤ ਭਾਵੁਕ ਨਜ਼ਰ ਆਇਆ ਹਾਲਾਂਕਿ ਬੇਅੰਤ ਸਿੰਘ ਦਿੱਲੀ ਪੁਲਿਸ ਦੇ ਵਿੱਚ ਜਦੋਂ ਵਿਚਰ ਰਿਹਾ ਸੀ ਤਾਂ ਉਹ ਇੱਕ ਬਹੁਤ ਲਿਬਰਲ ਸਿੱਖ ਸੀ ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਹਾਂ ਲੇਕਿਨ ਉਹਦੇ ਮਨ ਦੇ ਵਿੱਚ ਜਾਂ ਜ਼ਿਹਨ ਦੇ ਵਿੱਚ ਕਦੇ ਵੀ ਕੋਈ ਕੱਟੜਤਾ ਉਸ ਲੈਵਲ ਦੀ ਨਹੀਂ ਸੀ ਨਾ ਹੀ ਉਸ ਤਰੀਕੇ ਦੀ ਜਿਹੜੀ ਗੱਲਬਾਤ ਕਦੇ ਪਹਿਲਾਂ ਉਸ ਵਿੱਚ ਮਹਿਸੂਸ ਕੀਤੀ ਗਈ ਵਿਆਹ ਤੋਂ ਬਾਅਦ ਯਾਨੀ ਕਿ 1976 ਤੋਂ ਲੈ ਕੇ 1984 8 ਸਾਲ ਦੇ ਆਪਣੇ ਜੀਵਨ ਦੇ ਦੌਰਾਨ ਯਾਨੀ ਕਿ ਸ਼ਾਦੀਸ਼ੁਦਾ ਜੀਵਨ ਦੇ ਦੌਰਾਨ ਬਿਮਲ ਕੌਰ ਖਾਲਸਾ ਨੇ ਬੇਅੰਤ ਸਿੰਘ ਨੂੰ ਇੱਕ ਬਹੁਤ ਹੀ ਲਿਬਰਲ ਆਦਮੀ ਮੰਨਿਆ ਜੋ ਕਿ ਸਿੱਖੀ ਸਿਧਾਂਤਾਂ ਦੇ ਨਾਲ ਉਸ ਨੇੜਤਾ ਦੇ ਨਾਲ ਨਹੀਂ ਜੁੜਿਆ ਸੀ ਲੇਕਿਨ ਬਾਅਦ ਦੇ ਵਿੱਚ ਅਕਤੂਬਰ 1984 ਤੋਂ ਬਾਅਦ ਅੰਮ੍ਰਿਤ ਛਕਣ ਤੋਂ ਬਾਅਦ ਬੇਅੰਤ ਸਿੰਘ ਦੇ ਵਿੱਚ ਇੱਕ ਬਹੁਤ ਵੱਡਾ ਬਦਲਾਅ ਸਰਟਨਲੀ ਬਿਮਲ ਕੌਰ ਖਾਲਸਾ ਨੂੰ ਨਜ਼ਰ ਆ ਰਿਹਾ ਸੀ ਸੋ 31 ਅਕਤੂਬਰ ਦੀ ਘਟਨਾ ਤੋਂ ਬਾਅਦ ਕਈ ਹਫ਼ਤੇ ਜੇਲ੍ਹ ਵਿੱਚ ਬਿਮਲ ਕੌਰ ਖਾਲਸਾ ਨੂੰ ਰੱਖਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਪਰਿਵਾਰ ਵਾਪਸ ਚੰਡੀਗੜ੍ਹ ਤੇ ਪੰਜਾਬ ਸ਼ਿਫਟ ਕਰ ਜਾਂਦਾ ਹੈ ਜਿੱਥੇ ਕਿ ਉਹਨਾਂ ਦੇ ਸਹੁਰੇ ਹੁੰਦੇ ਨੇ ਕਿਉਂਕਿ ਦਿੱਲੀ ਦੇ ਵਿੱਚ ਇੱਕ ਇੰਦਰਾ ਗਾਂਧੀ ਦੇ ਹੱਤਿਆਰੇ ਤੇ ਉਸਦੇ ਪਰਿਵਾਰ ਦਾ ਰਹਿਣਾ ਬਹੁਤ ਔਖਾ ਸੀ ਤੇ ਇਹ ਉਹੀ ਦੌਰ ਸੀ ਜਦੋਂ ਕਿ ਦਿੱਲੀ ਦੇ ਵਿੱਚ ਸਿੱਖ ਨਸਲਕੁਸ਼ੀ ਜਾਂ ਸਿੱਖ ਕਤਲੇਆਮ ਜਿਹੜਾ ਹੈ ਉਸ ਨੂੰ ਵੀ ਬੜੇ ਵੱਡੇ ਪੱਧਰ ਤੇ ਅੰਜਾਮ ਦਿੱਤਾ ਜਾ ਰਿਹਾ ਸੀ ਸੋ ਹਾਲਾਤ ਬਹੁਤ ਵੱਖਰੇ ਸਨ ਦਿੱਲੀ ਦੇ ਵਿੱਚ ਵਿਚਰਨਾ ਇਸ ਪਰਿਵਾਰ ਲਈ ਬਹੁਤ ਔਖਾ ਸੀ ਲੇਕਿਨ ਉਸ ਤੋਂ ਬਾਅਦ ਇਹ ਪਰਿਵਾਰ ਆ ਕੇ ਪੰਜਾਬ ਦੇ ਵਿੱਚ ਵੱਸਦਾ ਹੈ ਮਲੋਆ ਜਿਹੜਾ ਹੈਗਾ ਉੱਥੇ ਇਹਨਾਂ ਦਾ ਸਹੁਰਾ ਘਰ ਹੁੰਦਾ ਹੈ ਜਿੱਥੇ ਕਿ ਬਿਮਲ ਕੌਰ ਖਾਲਸਾ ਵਾਪਸ ਆਉਂਦੀ ਹੈ ਉਸਦੇ ਪਤੀ ਦਾ ਜਦੋਂ ਭੋਗ ਪਾਇਆ ਜਾਂਦਾ ਹੈ ਤੋ ਉਸ ਭੋਗ ਦੇ ਦੌਰਾਨ ਸੈਂਕੜਾ ਹਜ਼ਾਰਾਂ ਦਾ ਜਿਹੜਾ ਇਕੱਠ ਹੈ ਉਸ ਨੂੰ ਵੇਖ ਕੇ ਬਿਮਲ ਕੌਰ ਖਾਲਸਾ ਦੇ ਜ਼ਹਿਨ ਦੇ ਵਿੱਚ ਉਸ ਮਾਸ ਸਪੋਰਟ ਦੀ ਗੱਲਬਾਤ ਆਉਂਦੀ ਹੈ ਜੋ ਕਿ ਸ਼ਾਇਦ ਉਸਨੇ ਕਦੇ ਮਹਿਸੂਸ ਨਹੀਂ ਕੀਤੀ ਹੁੰਦੀ ਕਿਉਂਕਿ ਇੰਦਰਾ ਗਾਂਧੀ ਦੀ ਹੱਤਿਆਕਾਂਡ ਤੋਂ ਬਾਅਦ ਦਿੱਲੀ ਦਾ ਜੋ ਮਾਹੌਲ ਹੁੰਦਾ ਹੈ ਉਸ ਦੇ ਵਿੱਚ ਬਿਮਲ ਕੌਰ ਖਾਲਸਾ ਨੇ ਆਪਣੇ ਆਪ ਨੂੰ ਬਹੁਤ ਹੀ ਇਕੱਲਾ ਮਹਿਸੂਸ ਕੀਤਾ ਹੁੰਦਾ ਹੈ ਇੱਕ ਵਿਧਵਾ ਜਿਸਦੇ 3 ਬੱਚੇ ਹੁੰਦੇ ਨੇ ਉਸ ਉੱਤੇ ਐਡੀ ਵੱਡੀ ਤੋਹਮਤ ਦੇਸ਼ ਦੇ ਵਿੱਚ ਲੱਗੀ ਹੁੰਦੀ ਹੈ ਉਸ ਵਕਤ ਜਦੋਂ ਕਿ ਕੋਈ ਵੀ ਸਕੂਲ ਉਸਦੇ ਬੱਚਿਆਂ ਨੂੰ ਐਡਮਿਸ਼ਨ ਨਹੀਂ ਦੇ ਰਿਹਾ ਹੁੰਦਾ ਇੱਕ ਬਹੁਤ ਵੱਡੀ ਚੁਣੌਤੀ ਹੁੰਦੀ ਹੈ ਲੇਕਿਨ ਪੰਜਾਬ ਦੇ ਵਿੱਚ ਜੋ ਹੁਲਾਰਾ ਜਾਂ ਜੋ ਹੁੰਗਾਰਾ ਮਿਲ ਰਿਹਾ ਹੁੰਦਾ ਹੈ ਬੇਅੰਤ ਸਿੰਘ ਸਤਵੰਤ ਸਿੰਘ ਅਤੇ ਕਹਿਰ ਸਿੰਘ ਵੱਲੋਂ ਇੰਦਰਾ ਗਾਂਧੀ ਨੂੰ ਮਾਰ ਕੇ ਜੋ ਸਪੋਰਟ ਇੱਥੇ ਮਿਲ ਰਹੀ ਹੁੰਦੀ ਹੈ ਉਸ ਤੋਂ ਬਿਮਲ ਕੌਰ ਖਾਲਸਾ ਨੂੰ ਵੀ ਹੈਰਾਨੀ ਹੁੰਦੀ ਹੈ ਕਿਉਂਕਿ ਰਵਾਇਤੀ ਤੌਰ ਤੇ ਬਿਮਲ ਕੌਰ ਖਾਲਸਾ ਇੱਕ ਸਿੱਖ ਨਹੀਂ ਹੁੰਦੀ ਲੇਕਿਨ ਹੁਣ ਉਹਨੂੰ ਮਹਿਸੂਸ ਹੋ ਰਿਹਾ ਹੁੰਦਾ ਹੈ ਬਤੌਰ ਇੱਕ ਅੰਮ੍ਰਿਤਧਾਰੀ ਸਿੱਖ ਹੋਣ ਦੇ ਨਾਤੇ ਵੀ ਤੇ ਬੇਅੰਤ ਸਿੰਘ ਦੀ ਵਿਧਵਾ ਹੋਣ ਦੇ ਨਾਤੇ ਵੀ ਕਿਸ ਤਰੀਕੇ ਦਾ ਜਿਹੜਾ ਸਮਰਥਨ ਹੈ ਉਹਨਾਂ ਨੂੰ ਜਾਂ ਉਸਦੇ ਪਰਿਵਾਰ ਨੂੰ ਗਰਾਊਂਡ ਤੋਂ ਮਿਲਣਾ ਹੁੰਦਾ ਹੈ ਬਾਅਦ ਵਿੱਚ ਇਹੀ ਜਾ ਕੇ ਆਧਾਰ ਵੀ ਬਣਦਾ ਹੈ ਬਿਮਲ ਕੌਰ ਖਾਲਸਾ ਵੱਲੋਂ ਉਸ ਰਾਜਨੀਤਿਕ ਪਾਰੀ ਦੀ ਸ਼ੁਰੂਆਤ ਦਾ ਜੋ ਕਿ 1999 ਦੇ ਵਿੱਚ ਉਹਨਾਂ ਵੱਲੋਂ ਖੇਡੀ ਜਾਣੀ ਹੁੰਦੀ ਹੈ ਲੇਕਿਨ ਇਸ ਤੋਂ ਪਹਿਲਾਂ ਬਿਮਲ ਕੌਰ ਖਾਲਸਾ ਦੀ ਗਤੀਵਿਧੀਆਂ ਹੋਰ ਤੇਜ਼ ਹੁੰਦੀਆਂ ਨੇ ਕਿਉਂਕਿ ਅਕਤੂਬਰ 1984 ਤੋਂ ਬਾਅਦ 1986 ਤੱਕ ਦਾ ਵਕਤ ਹੁੰਦਾ ਜਦੋਂ ਕਿ ਇੱਕ ਵਾਰ ਫੇਰ ਖਾੜਕੂ ਜਥੇਬੰਦੀਆਂ ਸਰਗਰਮ ਹੋ ਰਹੀਆਂ ਹੁੰਦੀਆਂ ਨੇ ਮਿਲੀਟੈਂਟ ਗਰੁੱਪ ਜਿਹੜੇ ਹੈਗੇ ਨੇ ਉਹਨਾਂ ਨੇ ਦੁਬਾਰਾ ਤੋਂ ਲਾਮਬੰਦੀ ਸ਼ੁਰੂ ਕਰਤੀ ਹੁੰਦੀ ਹੈ ਤੇ ਉਹਨਾਂ ਦੌਰ ਦੇ ਵਿੱਚ 1986 ਦਾ ਉਹ ਸਮਾਂ ਆਉਂਦਾ ਜਦੋਂ ਕਿ ਸੁਰਜੀਤ ਸਿੰਘ ਬਰਨਾਲਾ ਦੀ ਮਿਨਿਸਟਰੀ ਹੁੰਦੀ ਹੈ ਬਿਮਲ ਕੌਰ ਖਾਲਸਾ ਦੀਆਂ ਸਿਆਸੀ ਜਿਹੜੀ ਗਤੀਵਿਧੀਆਂ ਹੈ ਉਹ ਆਹਿਸਤਾ ਆਹਿਸਤਾ ਸ਼ੁਰੂ ਹੁੰਦੀਆਂ ਨੇ ਤੇ ਇਸ ਦੀ ਸ਼ੁਰੂਆਤ ਹੁੰਦੀ ਹੈ ਪੰਥਕ ਹਲਕਿਆਂ ਚੋਂ ਕਿਉਂਕਿ ਬਹੁਤ ਸੇ ਐਸੇ ਪੰਥਕ ਇਕੱਠ ਹੋ ਰਹੇ ਹੁੰਦੇ ਨੇ ਖਾੜਕੂਆਂ ਦੀ ਮੂਵਮੈਂਟ ਦੇ ਵਿੱਚ ਤੇਜ਼ੀ ਆਈ ਹੁੰਦੀ ਹੈ ਤੇ ਬਹੁਤ ਥਾਵਾਂ ਤੇ ਜਿੱਥੇ ਵੀ ਸਿੰਘ ਮਾਰੇ ਜਾ ਰਹੇ ਹੁੰਦੇ ਨੇ ਜਾਂ ਫਿਰ ਖਾੜਕੂ ਮਾਰੇ ਜਾ ਰਹੇ ਹੁੰਦੇ ਨੇ ਉੱਥੇ ਬਿਮਲ ਕੌਰ ਖਾਲਸਾ ਨੂੰ ਬੁਲਾਇਆ ਜਾ ਰਿਹਾ ਹੁੰਦਾ ਉਸਦਾ ਸਨਮਾਨ ਕੀਤਾ ਜਾ ਰਿਹਾ ਹੁੰਦਾ ਹੈ ਬੇਅੰਤ ਸਿੰਘ ਦੀ ਵਿਧਵਾ ਦਾ ਇਸ ਤਰੀਕੇ ਨਾਲ ਹੋ ਰਿਹਾ ਸਨਮਾਨ ਉਹਨਾਂ ਨੂੰ ਲਗਾਤਾਰ ਮਜ਼ਬੂਤ ਕਰਦਾ ਚਲਾ ਜਾਂਦਾ ਹੈ 1986 ਦਾ ਸਮਾਂ ਆ ਜਾਂਦਾ ਹੈ ਜੂਨ 1986 ਜਦੋਂ ਕਿ ਦੂਸਰੀ ਬਰਸੀ ਆਪਰੇਸ਼ਨ ਬਲੂ ਸਟਾਰ ਦੇ ਸ਼ਹੀਦਾਂ ਦੀ ਮਨਾਈ ਜਾਣੀ ਹੁੰਦੀ ਹੈ ਉਸ ਵਕਤ ਦਰਬਾਰ ਸਾਹਿਬ ਦੇ ਵਿੱਚ ਇੱਕ ਐਸਾ ਵਾਰਦਾਤ ਹੁੰਦੀ ਹੈ ਇੱਕ ਐਸੀ ਘਟਨਾ ਹੁੰਦੀ ਹੈ ਜਿਸ ਵਿੱਚ ਕਿ ਸੈਂਕੜਾ ਜਿਹੜੇ ਮਿਲੀਟੈਂਟ ਜਾਂ ਖਾੜਕੂ ਹੁੰਦੇ ਨੇ ਜੋ ਕਿ ਇਹ ਕਿਹਾ ਗਿਆ ਬਾਅਦ ਦੇ ਵਿੱਚ ਪੁਲਿਸ ਦੀ FIR ਜੋ ਕਿ ਬਿਮਲ ਕੌਰ ਖਾਲਸਾ ਦੇ ਖਿਲਾਫ ਰਜਿਸਟਰ ਹੋਈ ਉਸ ਵਿੱਚ ਇਹ ਦੱਸਿਆ ਜਾਂਦਾ ਵੀ ਬਿਮਲ ਕੌਰ ਖਾਲਸਾ ਉਹਨਾਂ ਨੂੰ ਲੀਡ ਕਰ ਰਹੇ ਹੁੰਦੇ ਨੇ

ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਹੁੰਦੇ ਨੇ ਲੇਕਿਨ ਉਸ ਵਕਤ ਕਿਉਂਕਿ ਇਹ ਦੂਸਰੀ ਬਰਸੀ ਹੁੰਦੀ ਹੈ ਆਪਰੇਸ਼ਨ ਬਲੂ ਸਟਾਰ ਦੀ ਉਸ ਮੌਕੇ ਬਿਮਲ ਕੌਰ ਖਾਲਸਾ ਦਰਬਾਰ ਸਾਹਿਬ ਦੇ ਵਿੱਚ ਮੌਜੂਦ ਹੁੰਦੇ ਨੇ ਤੇ ਦੱਸਿਆ ਜਾਂਦਾ ਉਸ ਦਿਨ ਤਕਰੀਬਨ 200 ਤੋਂ ਵੱਧ ਐਸੇ ਖਾੜਕੂ ਜਾਂ ਮਿਲੀਟੈਂਟ ਹੁੰਦੇ ਨੇ ਜੋ ਕਿ ਉਸ ਦਿਨ ਦਰਬਾਰ ਸਾਹਿਬ ਦੇ ਕੰਪਲੈਕਸ ਵਿੱਚ ਮੌਜੂਦ ਹੁੰਦੇ ਨੇ ਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਉਸ ਅਰਦਾਸ ਦੀ ਜੋ ਕਿ ਹਰ ਸਾਲ ਹੋਣੀ ਸ਼ੁਰੂ ਹੋ ਚੁੱਕੀ ਹੁੰਦੀ ਹੈ ਇਸ ਦੌਰਾਨ ਭਾਸ਼ਣ ਵੀ ਚੱਲ ਰਹੇ ਹੁੰਦੇ ਨੇ ਤੇ ਬਿਮਲ ਕੌਰ ਖਾਲਸਾ ਵੀ ਉੱਥੇ ਮੌਜੂਦ ਹੁੰਦੇ ਨੇ ਉਸ ਦੌਰਾਨ ਐਸੀ ਕੋਸ਼ਿਸ਼ਾਂ ਹੁੰਦੀਆਂ ਨੇ ਇੱਕ ਝੜਪ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਜੋ ਕਿ ਖਾੜਕੂ ਜਾਂ ਫਿਰ ਜਿਹੜੇ ਆਰਮਡ ਸਪੋਰਟਰ ਹੁੰਦੇ ਨੇ ਜੋ ਕਿ ਉਸ ਮੌਕੇ ਅਰਦਾਸ ਕਰਨਾ ਚਾਹ ਰਹੇ ਹੁੰਦੇ ਨੇ ਤੇ ਇਸ ਦੇ ਨਾਲ ਹੀ ਜੋ ਕਿ SGPC ਵੱਲੋਂ ਤੈਨਾਤ ਕੀਤੇ ਗਏ ਕੁਝ ਐਸੇ ਗਾਰਡਸ ਹੁੰਦੇ ਨੇ ਜੋ ਕਿ ਉਸ ਵਕਤ ਕਾਰ ਸੇਵਾ ਤੋਂ ਬਾਅਦ ਇੱਕ ਅਲੱਗ ਮਾਹੌਲ ਹੁੰਦਾ ਉੱਥੇ ਜੋ ਕਿ ਇਹਨਾਂ ਲੋਕਾਂ ਨੂੰ ਰੋਕ ਰਹੇ ਹੁੰਦੇ ਨੇ ਇੱਕ ਐਸੀ ਝੜਪ ਹੁੰਦੀ ਹੈ ਜਿਸ ਵਿੱਚ ਕਿ ਗੋਲੀ ਚੱਲਦੀ ਹੈ ਤੇ ਇੱਕ ਜਿਹੜਾ ਗਾਰਡ ਹੁੰਦਾ ਯਾਨੀ ਕਿ ਇੱਕ ਸੁਰੱਖਿਆ ਕਰਮੀ ਹੁੰਦਾ ਉਸਦੀ ਜਿਹੜੀ ਮੌਤ ਹੈ ਉਹ ਹੋ ਜਾਂਦੀ ਹੈ ਤੇ ਇਸ ਮਾਮਲੇ ਦੀ ਜਿਹੜੀ FIR ਹੈ ਉਸ ਵਿੱਚ ਮੁੱਖ ਮੁਲਜ਼ਮ ਦੇ ਤੌਰ ਤੇ ਬਿਮਲ ਕੌਰ ਖਾਲਸਾ ਨੂੰ ਬਣਾਇਆ ਜਾਂਦਾ ਹੈ ਨਾਮਜ਼ਦ ਕੀਤਾ ਜਾਂਦਾ ਹੈ ਯਾਨੀ ਕਿ ਬਿਮਲ ਕੌਰ ਖਾਲਸਾ ਦੇ ਉੱਤੇ ਹੀ ਇੱਕ FIR ਦਰਜ ਕਰਤੀ ਜਾਂਦੀ ਹੈ ਉਸ ਕਤਲ ਲਈ ਤੇ ਇਸ ਤਰੀਕੇ ਨਾਲ ਬਿਮਲ ਕੌਰ ਖਾਲਸਾ ਦੇ ਉੱਤੇ ਪਹਿਲਾ ਜਿਹੜਾ ਫੌਜਦਾਰੀ ਦਾ ਇੱਕ ਮੁਕੱਦਮਾ ਹੈ ਉਸ ਦੀ ਸ਼ੁਰੂਆਤ ਹੁੰਦੀ ਹੈ ਤੇ ਇਹੀ ਸ਼ੁਰੂਆਤ ਉਸ ਮਜ਼ਬੂਤ ਆਧਾਰ ਦੀ ਵੀ ਹੁੰਦੀ ਹੈ ਕਿਉਂਕਿ ਬਾਅਦ ਦੇ ਵਿੱਚ ਆਉਣ ਵਾਲੇ ਤਕਰੀਬਨ 2 ਜਾਂ 3 ਸਾਲਾਂ ਦੇ ਵਿੱਚ ਇੱਕ ਬਹੁਤ ਹੀ ਵੱਡੇ ਸਮਰਥਨ ਦੇ ਰੂਪ ਵਿੱਚ ਉਹਨਾਂ ਨੂੰ ਮਿਲਣਾ ਹੁੰਦਾ ਹੈ ਖਾਸ ਕਰਕੇ ਗਰਮ ਖਿਆਲੀ ਜਿਹੜੇ ਐਸੇ ਹਲਕੇ ਹੁੰਦੇ ਨੇ ਜਿੱਥੋਂ ਕਿ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਵੋਟ ਵੀ ਹਾਸਲ ਕਰਨੇ ਹੁੰਦੇ ਨੇ ਆਉਣ ਵਾਲੇ ਕਈ ਮਹੀਨਿਆਂ ਤੇ ਸਾਲਾਂ ਤੱਕ ਬਿਮਲ ਕੌਰ ਖਾਲਸਾ ਹੋਣਾ ਵੱਲੋਂ ਉਹਨਾਂ ਦੇ ਖਿਲਾਫ ਦਰਜ ਕੀਤੇ ਗਏ ਫੌਜਦਾਰੀ ਦੇ ਜਿਹੜੇ ਮੁਕੱਦਮੇ ਹੁੰਦੇ ਨੇ ਜਿਨ੍ਹਾਂ ਵਿੱਚੋਂ ਕਈ ਐਸੇ ਮਾਮਲੇ ਹੁੰਦੇ ਨੇ ਮੁੱਢਲੇ ਤੌਰ ਤੇ ਜਿਹੜਾ 1986 ਦਾ ਕੇਸ ਹੁੰਦਾ ਹੈ ਜਿਸ ਨੂੰ ਕਿ ਟਾਡਾ ਦੇ ਐਕਟ ਤਹਿਤ ਯਾਨੀ ਕਿ ਟੈਰਰਿਸਟ ਐਂਡ ਐਂਟੀ ਡਿਸਰਪਟਿਵ ਐਕਟੀਵਿਟੀਜ਼ 1987 ਦਾ ਜਿਹੜਾ ਐਕਟ ਹੁੰਦਾ ਹੈ ਉਸ ਦੇ ਤਹਿਤ ਉਹਨਾਂ ਵੱਲੋਂ ਚੁਣੌਤੀ ਵੀ ਦਿੱਤੀ ਜਾਂਦੀ ਹੈ ਅਦਾਲਤਾਂ ਦੇ ਵਿੱਚ ਉਹਨਾਂ ਦੀ ਮੁਕੱਦਮੇਬਾਜ਼ੀ ਸ਼ੁਰੂ ਹੋ ਚੁੱਕੀ ਹੁੰਦੀ ਹੈ ਤੇ ਇਸ ਦੇ ਨਾਲ ਨਾਲ ਸਿਆਸੀ ਹਲਕਿਆਂ ਦੇ ਵਿੱਚ ਵੀ ਗਤੀਵਿਧੀਆਂ ਤੇਜ਼ ਹੋ ਰਹੀਆਂ ਹੁੰਦੀਆਂ ਨੇ ਹਾਲਾਂਕਿ ਬਿਮਲ ਕੌਰ ਖਾਲਸਾ ਦਾ ਆਪਣਾ ਕੋਈ ਇਰਾਦਾ ਉਸ ਵਕਤ ਚੋਣਾਂ ਲੜਨ ਦਾ ਨਹੀਂ ਹੁੰਦਾ ਲੇਕਿਨ ਇਸ ਦਾ ਇੱਕ ਮਜ਼ਬੂਤ ਆਧਾਰ ਉਹਨਾਂ ਨੂੰ ਤਿਆਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੁੰਦਾ ਹੈ ਕਿਉਂਕਿ ਪੰਥਕ ਹਲਕਿਆਂ ਤੇ ਉਹਨਾਂ ਇਕੱਠਾਂ ਦੇ ਵਿੱਚ ਜਿੱਥੇ ਕਿ ਖਾੜਕੂਆਂ ਦੇ ਭੋਗਾਂ ਜਾਂ ਐਸੇ ਸਮਾਗਮਾਂ ਦੇ ਉੱਤੇ ਲਗਾਤਾਰ ਉਹਨਾਂ ਨੂੰ ਬੁਲਾਏ ਜਾਣ ਦਾ ਸਿਲਸਿਲਾ ਵੱਧਦਾ ਜਾ ਰਿਹਾ ਹੁੰਦਾ ਹੈ ਉਸ ਤੋਂ ਸਾਫ਼ ਹੋ ਰਿਹਾ ਹੁੰਦਾ ਹੈ ਵੀ ਬਿਮਲ ਕੌਰ ਖਾਲਸਾ ਦੀ ਹੁਣ ਜਿਹੜੀ ਆਉਣ ਵਾਲੇ ਸਮੇਂ ਵਿੱਚ ਭੂਮਿਕਾ ਹੈ ਉਹ ਇੱਕ ਵਿਧਵਾ ਦੇ ਰੂਪ ਵਿੱਚ ਜਾਂ ਇੱਕ ਆਮ ਮਹਿਲਾ ਦੇ ਰੂਪ ਵਿੱਚ ਨਹੀਂ ਸਗੋਂ ਇੱਕ ਲੀਡਰ ਜਾਂ ਆਗੂ ਦੇ ਰੂਪ ਵਿੱਚ ਵਧਣ ਵਾਲੀ ਹੈ ਕਈ ਸਾਲ ਬੀਤਦੇ ਨੇ ਤੇ 1999 ਦਾ ਜਦੋਂ ਜਨਰਲ ਇਲੈਕਸ਼ਨ ਆਉਂਦਾ ਯਾਨੀ ਕਿ 9ਵੀਂ ਪਾਰਲੀਮੈਂਟ ਦਾ ਇਲੈਕਸ਼ਨ ਆਉਂਦਾ ਹੈ ਉਸ ਵਕਤ ਸਿਮਰਨਜੀਤ ਸਿੰਘ ਮਾਨ ਹੋਣਾ ਵੱਲੋਂ ਆਪਣੀ ਪਾਰਟੀ ਲਈ ਐਸੇ ਬਹੁਤ ਸੇ ਲੋਕਾਂ ਨੂੰ ਟਿਕਟ ਦਿੱਤੇ ਜਾਂਦੇ ਨੇ ਜਿਨ੍ਹਾਂ ਵਿੱਚੋਂ ਕਈ ਵਿਧਵਾਵਾਂ ਹੁੰਦੀਆਂ ਨੇ ਉਹਨਾਂ ਖਾੜਕੂਆਂ ਦੀਆਂ ਜਾਂ ਬਹੁਤ ਸੇ ਐਸੇ ਪਰਿਵਾਰ ਜਾਂ ਜੀ ਜਿਨ੍ਹਾਂ ਦੇ ਜੀਆਂ ਨੂੰ ਖਾੜਕੂ ਕਹਿ ਕੇ ਜਾਂ ਖਾੜਕੂਆਂ ਦੇ ਰੂਪ ਵਿੱਚ ਮਾਰਤਾ ਗਿਆ ਹੁੰਦਾ ਹੈ ਉਸ ਸਿੰਪਥੀ ਜਾਂ ਉਸ ਸਹਾਨੁਭੂਤੀ ਦਾ ਫਾਇਦਾ ਚੁੱਕਣ ਲਈ ਸਿਮਰਨਜੀਤ ਸਿੰਘ ਮਾਨ ਵੱਲੋਂ ਉਹ ਸਾਰੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਨੇ ਤੇ ਬਿਮਲ ਕੌਰ ਖਾਲਸਾ ਨੂੰ ਟਿਕਟ ਮਿਲਦੀ ਹੈ ਰੋਪੜ ਲੋਕ ਸਭਾ ਦੀ ਸੀਟ ਤੋਂ ਇਸ ਦੇ ਨਾਲ ਹੀ ਬੇਅੰਤ ਸਿੰਘ ਦੇ ਪਿਤਾ ਸੁੱਚਾ ਸਿੰਘ ਉਹਨਾਂ ਨੂੰ ਬਠਿੰਡਾ ਲੋਕ ਸਭਾ ਸੀਟ ਤੋਂ ਚੋਣ ਲੜਾਈ ਜਾਂਦੀ ਹੈ ਤੇ 1999 ਦਾ ਇਹ ਜਿਹੜਾ ਚੋਣ ਹੈ ਪਾਰਲੀਮੈਂਟ ਦਾ ਚੋਣ ਹੁੰਦਾ ਹੈ ਉਹ ਬਹੁਤ ਹੀ ਜ਼ਿਆਦਾ ਦਿਲਚਸਪ ਹੁੰਦਾ ਹੈ ਕਿਉਂਕਿ ਇਹ 1989 ਦਾ ਐਸਾ ਇਲੈਕਸ਼ਨ ਹੁੰਦਾ ਹੈ ਜੋ ਕਿ ਕਾਫੀ ਹੱਦ ਤੱਕ ਇੱਕ ਮੈਂਡੇਟ ਤੇ ਫਤਵਾ ਹੁੰਦਾ ਗਾਂਧੀ ਪਰਿਵਾਰ ਦੇ ਖਿਲਾਫ ਸਿਮਰਨਜੀਤ ਸਿੰਘ ਮਾਨ ਦੇ ਬਹੁਤ ਸੇ MPs ਜਿਹੜੇ ਹੈਗੇ ਨੇ ਉਹਨਾਂ ਦੇ ਜਾਂ ਉਹਨਾਂ ਦੀ ਪਾਰਟੀ ਦੇ ਨਾਲ ਭਾਈਵਾਲ ਦੇ ਰੂਪ ਵਿੱਚ ਖੜੇ ਹੋਏ ਬਹੁਤ ਸੇ ਜਿਹੜੇ ਮੈਂਬਰ ਪਾਰਲੀਮੈਂਟ ਹੈ ਉਹ ਲੋਕ ਸਭਾ ਦੇ ਵਿੱਚ ਚੁਣੇ ਜਾਂਦੇ ਹੈਗੇ ਨੇ ਬਿਮਲ ਕੌਰ ਖਾਲਸਾ ਉਹਨਾਂ ਚੋਂ ਇੱਕ ਹੁੰਦੇ ਨੇ ਇਸ ਦੇ ਨਾਲ ਹੀ ਸੁੱਚਾ ਸਿੰਘ ਦਾ ਮੈਂ ਜ਼ਿਕਰ ਕਰ ਚੁੱਕਿਆ ਸੋ ਬਿਮਲ ਕੌਰ ਖਾਲਸਾ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਪਹੁੰਚ ਚੁੱਕੇ ਹੁੰਦੇ ਨੇ ਤੇ ਦੂਸਰੇ ਪਾਸੇ ਗਾਂਧੀ ਪਰਿਵਾਰ ਜਿਹੜਾ ਹੈ ਉਹ ਸੱਤਾ ਚੋਂ ਬਾਹਰ ਹੋ ਚੁੱਕਾ ਹੁੰਦਾ ਹੈ ਸਮੇਂ ਦੇ ਚੱਕਰ ਇੱਕ ਉਲਟੇ ਤਰੀਕੇ ਨਾਲ ਘੁੰਮਣਾ ਸ਼ੁਰੂ ਹੋ ਚੁੱਕਾ ਹੁੰਦਾ ਹੈ ਲੇਕਿਨ ਇਸ ਚੱਕਰ ਨੇ ਬਹੁਤ ਜ਼ਿਆਦਾ ਛੇਤੀ ਘੁੰਮਣਾ ਹੁੰਦਾ ਹੈ ਕਿਉਂਕਿ ਆਉਣ ਵਾਲੇ 2 ਸਾਲ ਬਿਮਲ ਕੌਰ ਖਾਲਸਾ ਲਈ ਬਹੁਤ ਚੁਣੌਤੀਆਂ ਭਰੇ ਸਾਲ ਰਹਿਣ ਵਾਲੇ ਹੁੰਦੇ ਨੇ ਕਿਉਂਕਿ 1999 ਤੋਂ ਬਾਅਦ ਬਹੁਤ ਹੀ ਜ਼ਿਆਦਾ ਤੇਜ਼ੀ ਦੇ ਨਾਲ ਜਿਹੜੀਆਂ ਵਾਰਦਾਤਾਂ ਵਧਦੀਆਂ ਨੇ ਮੈਂ ਪਹਿਲਾਂ ਵੀ ਕੁਝ ਵੀਡੀਓ ਵਿੱਚ ਜ਼ਿਕਰ ਕੀਤਾ ਵੀ ਪੰਜਾਬ ਦੇ ਵਿੱਚ ਅਸੋਲਟ ਰਾਈਫਲਾਂ ਤੇ ਗਿਣਤੀ ਜਿਹੜੀ ਹੈ ਮੌਤਾਂ ਦੀ ਜਾਂ ਵਾਰਦਾਤਾਂ ਦੀ ਉਸ ਵਿੱਚ 1999, 90 ਤੇ 91 ਦੇ ਜਿਹੜੇ 3 ਜਾਂ 4 ਸਾਲ ਹੁੰਦੇ ਨੇ ਉਹ ਕਾਫੀ ਮਹੱਤਵਪੂਰਨ ਹੁੰਦੇ ਨੇ ਬਹੁਤ ਹੀ ਖਾੜਕੂਆਂ ਵੱਲੋਂ ਕਾਰਵਾਈਆਂ ਹੁੰਦੀਆਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਤੇ ਪੁਲਿਸ ਵੱਲੋਂ ਵੀ ਪੂਰੇ ਤਰੀਕੇ ਨਾਲ ਖਾੜਕੂਆਂ ਦਾ ਜਿਹੜਾ ਸਫਾਇਆ ਹੈ ਉਸ ਨੂੰ ਕੀਤੇ ਜਾਂਦੀ ਮੁਹਿੰਮ ਜਿਹੜੀ ਹੈ ਉਹ ਸ਼ੁਰੂ ਹੁੰਦੀ ਹੈ ਲੇਕਿਨ ਇਹ ਵੀ ਦੱਸਦੀ ਹੈ ਇੱਥੇ ਬਿਮਲ ਕੌਰ ਖਾਲਸਾ ਜਿੱਥੇ ਬਤੌਰ ਮੈਂਬਰ ਪਾਰਲੀਮੈਂਟ ਰੋਪੜ ਹਲਕੇ ਦੇ ਵਿੱਚ ਆਪਣਾ ਕੰਮ ਕਰ ਰਹੇ ਹੁੰਦੇ ਨੇ ਉੱਥੇ ਬਹੁਤ ਸੇ ਐਸੇ ਵੱਖਵਾਦੀ ਜਾਂ ਖਾੜਕੂ ਹੁੰਦੇ ਨੇ ਜਿਨ੍ਹਾਂ ਨੂੰ ਜਦੋਂ ਕਿ ਟਰਮੀਨੇਟ ਜਾਂ ਨਿਊਟਰਲਾਈਜ਼ ਕੀਤਾ ਜਾਂਦਾ ਹੈ ਤੇ ਉਸ ਵਕਤ ਜਿਸ ਤਰੀਕੇ ਦੇ ਮੁਕਾਬਲੇ ਕੀਤੇ ਜਾ ਰਹੇ ਹੁੰਦੇ ਨੇ ਬਹੁਤ ਸੀਆਂ ਥਾਵਾਂ ਤੇ ਬਹੁਤ ਸੇ ਭੋਗਾਂ ਉੱਤੇ ਜਾਂ ਫਿਰ ਮੌਤ ਦੀ ਜਿਹੜੀ ਐਨਕਾਊਂਟਰ ਹੁੰਦੇ ਨੇ ਉਹਨਾਂ ਦੀ ਸਾਈਟਸ ਦੇ ਉੱਤੇ ਖੁਦ ਬਿਮਲ ਕੌਰ ਖਾਲਸਾ ਲਗਾਤਾਰ ਜਾ ਰਹੇ ਹੁੰਦੇ ਇੱਥੇ ਵੀ ਤੁਹਾਨੂੰ ਦੱਸ ਦਈਏ ਵੀ ਸੁਮੇਧ ਸਿੰਘ ਸੈਣੀ ਜੋ ਕਿ ਚੰਡੀਗੜ੍ਹ ਦੇ ਉਹਨਾਂ ਦੇ ਨਾਲ SSP ਹੁੰਦੇ ਨੇ ਉਹਨਾਂ ਵੱਲੋਂ ਬਹੁਤ ਸੇ ਐਸੇ ਕੰਮ ਕੀਤੇ ਜਾ ਰਹੇ ਹੁੰਦੇ ਨੇ ਬਹੁਤ ਸੀ ਐਸੀਆਂ ਕਾਰਵਾਈਆਂ ਜਾਂ ਗਤੀਵਿਧੀਆਂ ਪਾਈਆਂ ਜਾਂਦੀਆਂ ਨੇ ਜਿਸ ਦੇ ਕਾਰਨ ਕਿ ਬਿਮਲ ਕੌਰ ਖਾਲਸਾ ਦੇ ਨਾਲ ਉਹਨਾਂ ਦੀ ਕਨਫਰੰਟੇਸ਼ਨ ਵੀ ਕਈ ਮੌਕੇ

ਇੱਕ ਪਾਸੇ ਇੱਕ ਐਸਐਸਪੀ ਹੁੰਦਾ ਤੇ ਦੂਸਰੇ ਪਾਸੇ ਇੱਕ ਮੈਂਬਰ ਪਾਰਲੀਮੈਂਟ ਸੋ ਇਸ ਕਿਸਮ ਦਾ ਜਿਹੜਾ ਟਕਰਾਅ ਹੈ ਸੁਮੇਰ ਸਿੰਘ ਸੈਣੀ ਦੇ ਨਾਲ ਬਿਮਲ ਕੌਰ ਖਾਲਸਾ ਦਾ ਕਈ ਮੌਕਿਆਂ ਤੇ ਦੇਖਿਆ ਗਿਆ ਤੇ ਇੱਕ ਮੌਕਾ ਐਸਾ ਵੀ ਆਇਆ ਕਿ ਇੱਕ ਸੁਰੱਖਿਆ ਜਿਹੜਾ ਗਾਰਡ ਸੀ ਬਿਮਲ ਕੌਰ ਖਾਲਸਾ ਦਾ ਜਿਸਦਾ ਨਾਂ ਗਾਂਧੀ ਦੱਸਿਆ ਜਾਂਦਾ ਮੈਨੂੰ ਉਸ ਗਾਰਡ ਦੇ ਪੂਰੇ ਨਾਂ ਦਾ ਨਹੀਂ ਪਤਾ ਲੇਕਿਨ ਉਹ ਰੋਪੜ ਦੇ ਹੀ ਜ਼ਿਲ੍ਹੇ ਦੇ ਪਿੰਡ ਖਾਨਪੁਰ ਦਾ ਇੱਕ ਸੁਰੱਖਿਆ ਕਰਮੀ ਸੀ ਜੋ ਕਿ ਇੱਕ ਪੁਲਿਸ ਮੁਲਾਜ਼ਮ ਸੀ ਉਹਨਾਂ ਨੂੰ ਬਿਮਲ ਕੌਰ ਖਾਲਸਾ ਦੇ ਨਾਲ ਰੱਖਿਆ ਗਿਆ ਸੀ ਬਤੌਰ ਬਾਡੀਗਾਰਡ ਦੇ ਰੂਪ ਵਿੱਚ ਇੱਕ ਐਸਾ ਮੌਕਾ ਸੀ ਜਦੋਂ ਤਲਖੀ ਬਿਮਲ ਕੌਰ ਖਾਲਸਾ ਦੀ ਸੁਮੇਰ ਸਿੰਘ ਸੈਣੀ ਨਾਲ ਹੁੰਦੀ ਹੈ ਤਾਂ ਇਹ ਜਿਹੜਾ ਸਿਕਿਉਰਿਟੀ ਗਾਰਡ ਹੁੰਦਾ ਹੈ ਇਹ ਆਪਣੀ ਕਾਰਵਾਈ ਨੂੰ ਕੱਢ ਲੈਂਦਾ ਹੈ ਤੇ ਕੌਕ ਕਰਕੇ ਸੁਮੇਰ ਸਿੰਘ ਸੈਣੀ ਵਾਲੇ ਪਾਸੇ ਤਾਨ ਦਿੰਦਾ ਹੈ ਇੱਕ ਐਸੀ ਗਲਤੀ ਹੁੰਦੀ ਹੈ ਜੋ ਕਿ ਗਾਂਧੀ ਨੇ ਕੀਤੀ ਹੁੰਦੀ ਹੈ ਤੇ ਜਿਸ ਤੋਂ ਕੁਝ ਹਫ਼ਤਿਆਂ ਬਾਅਦ ਉਸ ਜਿਹੜਾ ਸੁਰੱਖਿਆ ਗਾਰਡ ਗਾਂਧੀ ਹੈ ਉਸ ਨੂੰ ਐਲੀਮੀਨੇਟ ਕਰਤਾ ਜਾਂਦਾ ਹੈ ਜਾਂ ਉਸ ਨੂੰ ਗਾਇਬ ਕਰਤਾ ਜਾਂਦਾ ਹੈ ਅੱਜ ਤੱਕ ਇਸ ਬਾਰੇ ਕੋਈ ਵੀ ਠੋਸ ਤੇ ਪੁਖਤਾ ਜਾਣਕਾਰੀ ਨਹੀਂ ਮਿਲ ਪਾਈ ਹੈ ਵੀ ਗਾਂਧੀ ਕਿੱਥੇ ਗਿਆ ਲੇਕਿਨ ਇਹ ਫੈਕਟ ਹੈ ਵੀ ਬਿਮਲ ਕੌਰ ਖਾਲਸਾ ਦੀ ਸੁਰੱਖਿਆ ਦੇ ਵਿੱਚ ਉਹ ਮੁਲਾਜ਼ਮ ਜੋ ਕਿ ਤੈਨਾਤ ਸੀ ਉਹ ਸਿਕਿਉਰਿਟੀ ਗਾਰਡ ਗਾਂਧੀ ਜਿਸਦੀ ਕਿ ਤਸਵੀਰ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਹ ਗਾਇਬ ਹੋ ਜਾਂਦਾ ਹੈ ਕੁਝ ਦਿਨ ਕੁਝ ਹਫ਼ਤਿਆਂ ਤੋਂ ਬਾਅਦ ਸੋ ਇਸ ਤਰੀਕੇ ਦੀਆਂ ਬਹੁਤ ਸੀਆਂ ਕਨਫਰੰਟੇਸ਼ਨ ਜਿਹੜੀ ਬਿਮਲ ਕੌਰ ਖਾਲਸਾ ਕਿਉਂਕਿ ਉਹਨਾਂ ਦੀ ਇੱਕ ਜ਼ਿੰਮੇਵਾਰੀ ਵੀ ਹੁੰਦੀ ਹੈ ਬਤੌਰ ਮੈਂਬਰ ਪਾਰਲੀਮੈਂਟ ਉਹਨਾਂ ਨੇ ਹਰ ਉਸ ਥਾਂ ਤੇ ਹਰ ਉਸ ਇਲਾਕੇ ਜਾਣਾ ਹੁੰਦਾ ਜਿੱਥੇ ਕੋਈ ਨਾ ਕੋਈ ਵਾਰਦਾਤ ਜਾਂ ਤਸ਼ੱਦਦ ਹੋਈ ਹੁੰਦੀ ਹੈ ਤੇ ਇਸ ਕਿਸਮ ਦੇ ਇਲਜ਼ਾਮ ਵੀ ਬਿਮਲ ਕੌਰ ਖਾਲਸਾ ਤੇ ਲਗਾਤਾਰ ਲੱਗ ਰਹੇ ਹੁੰਦੇ ਨੇ ਤੇ ਇਸ ਉੱਤੇ ਵੀ ਕੋਈ ਜ਼ਿਆਦਾ ਸੰਸਾ ਨਹੀਂ ਕਿ ਉਹਨਾਂ ਵੱਲੋਂ ਕਾਫੀ ਹੱਦ ਤੱਕ ਜਿਹੜੇ ਗਰਮ ਖੈਲੀ ਜਾਂ ਖਾੜਕੂ ਐਲੀਮੈਂਟ ਹੁੰਦੇ ਨੇ ਉਹਨਾਂ ਨੂੰ ਇਮਦਾਦ ਤੇ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੁੰਦੀ ਹੈ ਉਹਨਾਂ ਨੂੰ ਸਪੋਰਟ ਦਿੱਤੀ ਜਾ ਰਹੀ ਹੁੰਦੀ ਹੈ ਫਿਰ ਇਹ ਜਿਹੜੀ ਸਪੋਰਟ ਹੈ ਇੱਕ ਇਖਲਾਕੀ ਜਾਂ ਮੋਰਲ ਸਪੋਰਟ ਤੱਕ ਹੀ ਸੀਮਿਤ ਸੀ ਜਾਂ ਫਿਰ ਉਸ ਤੋਂ ਕੁਝ ਵੱਧ ਸੀ ਕਿਸੇ ਤਰੀਕੇ ਨਾਲ ਹੋਰ ਜਿਹੜੀ ਜ਼ਿਆਦਾ ਮਦਦ ਹੈ ਕਿ ਇੱਕ ਮੈਂਬਰ ਪਾਰਲੀਮੈਂਟ ਵੱਲੋਂ ਉਹਨਾਂ ਵੱਖਵਾਦੀਆਂ ਨੂੰ ਜਾਂ ਖਾੜਕੂਆਂ ਨੂੰ ਦਿੱਤੀ ਜਾ ਰਹੀ ਸੀ ਇਹ ਬੜਾ ਵੱਡਾ ਸਵਾਲ ਹੈ ਲੇਕਿਨ ਇਹ ਤੈਅ ਹੈ ਕਿ ਇੱਕ ਐਸਾ ਵੱਖਵਾਦੀ ਜੋ ਕਿ ਖਾਲਿਸਤਾਨ ਕਮਾਂਡੋ ਫੋਰਸ ਰਾਜਸਥਾਨੀ ਦਾ KCF ਰਾਜਸਥਾਨ ਦਾ ਮੁਖੀਆ ਜੋ ਕਿ ਉਹਨਾਂ ਦਿਨਾਂ ਵਿੱਚ ਹੋਇਆ ਕਰਦਾ ਸੀ ਉਸਦਾ ਨਾਂ ਸੀ ਗੁਰਜੰਟ ਸਿੰਘ ਰਾਜਸਥਾਨੀ ਸੋ ਗੁਰਜੰਟ ਸਿੰਘ ਰਾਜਸਥਾਨੀ ਜੋ ਕਿ ਬਾਅਦ ਦੇ ਵਿੱਚ 7 ਫੇਸ ਮੋਹਾਲੀ ਦੇ ਇੱਕ ਐਨਕਾਊਂਟਰ ਦੇ ਵਿੱਚ ਮਾਰਿਆ ਜਾਂਦਾ ਹੈ ਉਹ ਜਦੋਂ ਐਨਕਾਊਂਟਰ ਦੇ ਵਿੱਚ ਮਾਰਿਆ ਜਾਂਦਾ ਉਸਦੀ ਮੌਤ ਬਿਮਲ ਕੌਰ ਖਾਲਸਾ ਦੇ ਬਿਲਕੁਲ ਘਰ ਦੇ ਬਾਹਰ ਜਾਂ ਉਸਦੀ ਪਿਛਲੀ ਗਲੀ ਵਿੱਚ ਹੁੰਦੀ ਹੈ ਇਹ ਵੀ ਮੰਨਿਆ ਜਾਂਦਾ ਵੀ ਬਿਮਲ ਕੌਰ ਖਾਲਸਾ ਦੇ ਘਰ ਦੇ ਵਿੱਚ ਗੁਰਜੰਟ ਸਿੰਘ ਰਾਜਸਥਾਨੀ ਦਾ ਆਣਾ ਜਾਣਾ ਹੁੰਦਾ ਹੈ ਕਿਉਂਕਿ ਗੁਰਜੰਟ ਸਿੰਘ ਰਾਜਸਥਾਨੀ ਜਿਹੜਾ ਹੈ ਉਹ ਇੱਕ ਇੰਦਰਜੀਤ ਕੌਰ ਦੀ ਨਾਂ ਦੀ ਇੱਕ ਮਹਿਲਾ ਜੋ ਕਿ ਇੱਕ PA ਹੁੰਦੀ ਹੈ ਜਾਂ ਇੱਕ ਅਸਿਸਟੈਂਟ ਹੁੰਦੀ ਹੈ ਬਿਮਲ ਕੌਰ ਖਾਲਸਾ ਹੋਣਾ ਦੀ ਜੋ ਕਿ ਉਸ ਵਕਤ ਇੱਕ ਮੈਂਬਰ ਪਾਰਲੀਮੈਂਟ ਹੁੰਦੀ ਹੈ ਉਹਨਾਂ ਕੋਲ ਸਟਾਫ ਹੁੰਦਾ ਆਪਣੀ ਸਿਕਿਉਰਿਟੀ ਹੁੰਦੀ ਹੈ ਸੋ ਉਹਨਾਂ ਦੇ ਸਟਾਫ ਵਿੱਚ ਇੱਕ ਜਿਹੜੀ ਮਹਿਲਾ ਹੁੰਦੀ ਹੈ ਇੰਦਰਜੀਤ ਕੌਰ ਨਾਂ ਦੀ ਉਸ ਦੇ ਕੋਲ ਗੁਰਜੰਟ ਸਿੰਘ ਰਾਜਸਥਾਨੀ ਦਾ ਆਣਾ ਜਾਣਾ ਹੁੰਦਾ ਤੇ ਇਹ ਵੀ ਦੱਸਿਆ ਜਾਂਦਾ ਵੀ ਗੁਰਜੰਟ ਸਿੰਘ ਰਾਜਸਥਾਨੀ ਆਪਣੇ ਪਰਿਵਾਰ ਨਾਲ ਵੀ ਆ ਕੇ ਬਿਮਲ ਕੌਰ ਖਾਲਸਾ ਉਹਨਾਂ ਦੇ ਘਰ ਦੇ ਆਸ ਪਾਸ ਰਹਿੰਦਾ ਹੁੰਦਾ ਇਸ ਚੀਜ਼ ਦਾ ਅੰਦਾਜ਼ਾ ਵੀ ਬਿਮਲ ਕੌਰ ਖਾਲਸਾ ਨੂੰ ਹੁੰਦਾ ਹੈ ਕਈ ਜਿਹੜੇ ਤੱਥ ਹੈਗੇ ਨੇ ਉਹ ਇਸ ਵੱਲ ਇਸ਼ਾਰਾ ਵੀ ਕਰਦੇ ਨੇ ਲੇਕਿਨ ਇੱਕ ਦਿਨ ਅਚਾਨਕ ਸ਼ਾਮ ਨੂੰ ਇੱਕ ਐਸਾ ਘਟਨਾਕ੍ਰਮ ਹੁੰਦਾ ਹੈ ਜਦੋਂ ਕਿ ਇੱਕ ਰੂਟੀਨ ਦੇ ਵਿੱਚ ਇਸ ਚੀਜ਼ ਦੀ ਜਾਣਕਾਰੀ ਕਿਸੇ ਨੂੰ ਜ਼ਿਆਦਾ ਹੁੰਦੀ ਨਹੀਂ ਹੈ ਕਿ ਗੁਰਜੰਟ ਸਿੰਘ ਰਾਜਸਥਾਨੀ ਜੋ ਕਿ KCF ਇਹ ਵੀ ਦੱਸਦੇ ਕਿ ਖਾਲਿਸਤਾਨ ਕਮਾਂਡੋ ਫੋਰਸ ਦੇ ਦੋ ਜਥੇਬੰਦੀਆਂ ਸਨ ਇੱਕ KCF ਪੰਜਵੜ ਤੇ ਇੱਕ KCF ਰਾਜਸਥਾਨ ਯਾਨੀ ਕਿ ਗੁਰਜੰਟ ਸਿੰਘ ਰਾਜਸਥਾਨੀ ਵਾਲੀ ਤੇ ਗੁਰਜੰਟ ਸਿੰਘ ਰਾਜਸਥਾਨੀ ਉਸ ਉੱਤੇ ਇੱਕ ਅਲੱਗ ਵੀਡੀਓ ਮੈਂ ਜ਼ਰੂਰ ਬਣਾਵਾਂਗਾ ਕਿਉਂਕਿ ਗੁਰਜੰਟ ਸਿੰਘ ਰਾਜਸਥਾਨੀ ਉਹੀ ਸ਼ਖਸ ਹੈ ਜਿਸਨੇ ਕਿ ਗੁਰਮੀਤ ਰਾਮ ਰਹੀਮ ਨੂੰ ਆਪਣੇ ਡੇਰੇ ਉੱਤੇ ਸਥਾਪਿਤ ਕੀਤਾ ਸੀ ਸੋ ਇੱਕ ਬਹੁਤ ਵੱਡੀ ਕਹਾਣੀ ਹੈ ਗੁਰਜੰਟ ਸਿੰਘ ਰਾਜਸਥਾਨੀ ਹਾਲਾਂਕਿ ਬਹੁਤ ਸੇ ਲੋਕ ਇਸ ਨੂੰ ਚੁਣੌਤੀ ਦਿੰਦੇ ਨੇ ਵੀ ਗੁਰਜੰਟ ਸਿੰਘ ਰਾਜਸਥਾਨੀ ਨੇ ਗੁਰਮੀਤ ਰਾਮ ਰਹੀਮ ਨੂੰ ਥਾਪਿਆ ਸੀ ਬਤੌਰ ਡੇਰੇ ਦਾ ਮੁਖੀ ਇਸ ਚੀਜ਼ ਦਾ ਸਬੂਤ ਕੀ ਹੈ ਲੇਕਿਨ CBI ਨੇ ਜਿਹੜੀ ਮਾਮਲੇ ਦੀ ਜਾਂਚ ਕੀਤੀ ਹੈ ਜਾਂ ਗੁਰਮੀਤ ਰਾਮ ਰਹੀਮ ਦੇ ਖਿਲਾਫ ਜਿਹੜੀ CBI ਦੀ ਕਈ ਮਾਮਲਿਆਂ ਦੇ ਵਿੱਚ ਜਾਂਚ ਹੋਈ ਹੈ ਜਿਸ ਵਿੱਚ ਕਿ ਸਾਧਵੀਆਂ ਦੇ ਬਲਤਕਾਰ ਦੇ ਮਾਮਲਿਆਂ ਦੀ ਜੀ ਪੜਤਾਲ ਹੈ ਉਸਦੇ ਵੀ ਜਿਹੜੀ ਰਿਪੋਰਟ ਦਿੱਤੀ ਗਈ ਹੈ ਉਸਦੇ ਵਿੱਚ ਗੁਰਜੰਟ ਸਿੰਘ ਰਾਜਸਥਾਨੀ ਦਾ ਜ਼ਿਕਰ ਕੀਤਾ ਗਿਆ ਸੋ ਗੁਰਜੰਟ ਸਿੰਘ ਰਾਜਸਥਾਨੀ ਦੀ ਜਿਹੜੀ ਨੇੜਤਾ ਹੁੰਦੀ ਹੈ ਉਹ ਬਿਮਲ ਕੌਰ ਖਾਲਸਾ ਤੇ ਉਸਦੇ ਸਟਾਫ ਨਾਲ ਹੁੰਦੀ ਹੈ ਤੇ ਇਸ ਚੀਜ਼ ਬਾਰੇ ਵੀ ਮੈਨੂੰ ਕੋਈ ਸੰਸਾ ਨਹੀਂ ਲੱਗ ਰਿਹਾ ਵੀ ਬਿਮਲ ਕੌਰ ਖਾਲਸਾ ਨੂੰ ਗੁਰਜੰਟ ਸਿੰਘ ਰਾਜਸਥਾਨੀ ਜਾਣਦਾ ਹੁੰਦਾ ਹੈ ਲੇਕਿਨ ਇਹ ਦੱਸ ਦਈਏ ਵੀ 29 ਅਗਸਤ 1991 ਨੂੰ ਸੁਮੇਰ ਸਿੰਘ ਸੈਣੀ ਉੱਤੇ ਬੰਬ ਬਲਾਸਟ ਹੁੰਦਾ ਹੈ ਉਸ ਤੋਂ ਤਕਰੀਬਨ ਇੱਕ ਦਿਨ ਬਾਅਦ ਰੋਪੜ ਦੇ ਜਟਾਨਾ ਪਿੰਡ ਦੇ ਵਿੱਚ ਅਜੀਤ ਸਿੰਘ ਪੂਲਾ ਜਾ ਕੇ ਉਸ ਪਰਿਵਾਰ ਦੇ ਚਾਰ ਜੀਆਂ ਨੂੰ ਮਾਰ ਦਿੰਦਾ ਹੈ ਜਾਂ ਉਹਨਾਂ ਨੂੰ ਸਾੜ ਮੁਕਾਉਂਦਾ ਹੈ ਜੋ ਕਿ ਜਟਾਨਾ ਤੇ ਚਰਨਜੀਤ ਚੰਨਾ ਨਾਂ ਦੇ ਉਹਨਾਂ ਬੱਬਰ ਖਾਲਸਾ ਦੇ ਵੱਖਵਾਦੀਆਂ ਜਾਂ ਅਤਵਾਦੀਆਂ ਦੇ ਪਰਿਵਾਰ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਕਿ ਬੇਦੋਸ਼ੀ ਲੋਕਾਂ ਨੂੰ ਮਹਿਲਾਵਾਂ ਨੂੰ ਬੱਚਿਆਂ ਨੂੰ ਮਾਰ ਮੁਕਾਇਆ ਜਾਂਦਾ ਹੈ ਇਸ ਤੋਂ ਇੱਕ ਦਿਨ ਬਾਅਦ ਹੀ ਗੁਰਜੰਟ ਸਿੰਘ ਰਾਜਸਥਾਨੀ ਦਾ ਜਿਹੜਾ ਐਨਕਾਊਂਟਰ ਹੈ ਉਹ ਬਿਮਲ ਕੌਰ ਖਾਲਸਾ ਦੇ ਬਿਲਕੁਲ ਘਰੋਂ ਬਾਹਰੋਂ ਹੁੰਦਾ ਹੈ ਤਕਰੀਬਨ ਇਹ 31 ਅਗਸਤ ਤੇ 1 ਸਤੰਬਰ ਦੇ ਆਸ ਪਾਸ ਦੀ ਗੱਲ ਹੈ 2 ਸਤੰਬਰ ਨੂੰ ਬਿਮਲ ਕੌਰ ਖਾਲਸਾ ਦੀ ਮੌਤ ਉਹਨਾਂ ਦੇ ਘਰ ਵਿੱਚ ਹੁੰਦੀ ਹੈ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਹੀ ਬਿਮਲ ਕੌਰ ਖਾਲਸਾ ਜੋ ਕਿ ਉਹਨਾਂ ਦਾ ਲੋਕ ਸਭਾ ਹਲਕਾ ਰੋਪੜ ਰਿਹਾ ਹੁੰਦਾ ਹੈ ਉਸ ਦੇ ਵਿੱਚ ਜਟਾਨਾ ਪਰਿਵਾਰ ਜਾਂ ਜਟਾਨਾ ਪਿੰਡ ਦੇ ਵਿੱਚ ਜਾ ਕੇ ਉਸ ਪੂਰੇ ਘਟਨਾਕ੍ਰਮ ਜਾਂ ਸੀਨ ਆਫ ਕ੍ਰਾਈਮ ਨੂੰ ਵੇਖ ਕੇ ਆਉਂਦੇ ਨੇ ਜਿੱਥੇ ਕਿ ਜਟਾਨਾ ਪਰਿਵਾਰ ਦੇ ਚਾਰ ਜੀਆਂ ਨੂੰ ਜਿਉਂਦਾ ਸਾੜਤਾ ਗਿਆ ਹੁੰਦਾ ਹੈ ਉਸ ਤੋਂ ਇੱਕ ਦਿਨ ਬਾਅਦ ਖੁਦ ਬਿਮਲ ਕੌਰ ਖਾਲਸਾ ਦੀ ਜਿਹੜੀ ਬੋਡੀ ਹੈ ਉਹਨਾਂ ਦੇ ਘਰੋਂ ਮਿਲਦੀ ਹੈ ਇਹ ਦੱਸਿਆ ਜਾਂਦਾ ਹੈ ਤੇ ਪੁਲਿਸ ਦੀ ਜਿਹੜੀ ਸ਼ੁਰੂਆਤੀ ਜਾਂਚ ਹੁੰਦੀ ਹੈ

ਮੁੜਲੇ ਤੌਰ ਤੇ ਕਰੰਟ ਲੱਗਣ ਕਾਰਨ ਉਹਨਾਂ ਦੀ ਮੌਤ ਹੁੰਦੀ ਹੈ ਕਿਉਂਕਿ ਬਿਮਲ ਕੌਰ ਖਾਲਸਾ ਇੱਕ ਬਹੁਤ ਹੀ ਸਾਧਾਰਨ ਮਹਿਲਾ ਸਨ ਚਾਹੇ ਉਹ ਮੈਂਬਰ ਪਾਰਲੀਮੈਂਟ ਬਣ ਚੁੱਕੇ ਸਨ ਲੇਕਿਨ ਉਹ ਆਪਣੇ ਸਾਰੇ ਘਰ ਦੇ ਕੰਮ ਖੁਦ ਕਰਿਆ ਕਰਦੇ ਸਨ ਸੋ ਵਾਸ਼ਿੰਗ ਮਸ਼ੀਨ ਦੇ ਵਿੱਚ ਕੱਪੜੇ ਧੋਂਦੇ ਸਮੇਂ ਉਹਨਾਂ ਨੂੰ ਇੱਕ ਕਰੰਟ ਲੱਗਦਾ ਹੈ ਤੇ ਉਸ ਵਕਤ ਜਦੋਂ ਕਰੰਟ ਲੱਗਦਾ ਉਹ ਘਰ ਵਿੱਚ ਇਕੱਲੇ ਹੁੰਦੇ ਨੇ ਤੇ ਉਹਨਾਂ ਦੀ ਮੌਤ ਇਸ ਕਰੰਟ ਲੱਗਣ ਨਾਲ ਹੋ ਜਾਂਦੀ ਹੈ ਹੁਣ ਇਸ ਉੱਤੇ ਬਹੁਤ ਸੀ ਥਿਊਰੀਜ਼ ਆਉਂਦੀਆਂ ਨੇ ਕਿਉਂਕਿ ਬਿਮਲ ਕੌਰ ਖਾਲਸਾ ਦੇ ਜਿਹੜੇ ਜੇਠ ਸ਼ਮਸ਼ੇਰ ਸਿੰਘ ਹੋਣਾ ਵੱਲੋਂ ਇਸ ਮੌਤ ਤੋਂ ਬਾਅਦ ਇਸ ਲਾਸ਼ ਦਾ ਯਾਨੀ ਕਿ ਬਿਮਲ ਕੌਰ ਖਾਲਸਾ ਦੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਾਏ ਜਾਣ ਦੀ ਅਪੀਲ ਕੀਤੀ ਜਾਂਦੀ ਹੈ ਜਾਂ ਮੰਗ ਵੀ ਕੀਤੀ ਜਾਂਦੀ ਹੈ ਜੋ ਕਿ ਬਾਅਦ ਦੇ ਵਿੱਚ ਨਹੀਂ ਕਰਵਾਇਆ ਗਿਆ ਸੋ ਬਿਮਲ ਕੌਰ ਖਾਲਸਾ ਇੱਕ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹੁੰਦੇ ਨੇ ਉਹਨਾਂ ਦੀ ਮੌਤ ਜਿਹੜੀ ਹੈ ਉਹ ਭੇਦ ਭਰੇ ਹਾਲਾਤਾਂ ਵਿੱਚ ਹੁੰਦੀ ਹੈ ਕਰੰਟ ਲੱਗਣ ਕਾਰਨ ਹੁੰਦੀ ਹੈ ਵਾਸ਼ਿੰਗ ਮਸ਼ੀਨ ਦੇ ਵਿੱਚ ਦੱਸਿਆ ਜਾਂਦਾ ਵੀ ਕੱਪੜੇ ਧੋਂਦੇ ਸਮੇਂ ਬਿਮਲ ਕੌਰ ਖਾਲਸਾ ਨੂੰ ਕਰੰਟ ਲੱਗਿਆ ਤੇ ਉਹਨਾਂ ਦੀ ਮੌਤ ਹੋ ਗਈ ਲੇਕਿਨ ਇਹ ਦੱਸ ਦਈਏ ਵੀ ਇਸ ਤੋਂ ਕੁਝ ਦਿਨ ਹਫ਼ਤੇ ਪਹਿਲਾਂ ਬਿਮਲ ਕੌਰ ਖਾਲਸਾ ਉਹਨਾਂ ਦੇ ਉੱਤੇ ਬਹੁਤ ਵੱਡਾ ਦਬਾਅ ਜਿਹੜਾ ਸੀ ਉਸ ਵਕਤ ਸਿਕਿਉਰਿਟੀ ਫੋਰਸਿਸ ਵੱਲੋਂ ਰਿਹਾ ਹੁੰਦਾ ਹੈ ਕਿਉਂਕਿ ਪਹਿਲਾਂ ਉਹਨਾਂ ਦੇ ਮਨ ਦੇ ਵਿੱਚ ਹਮਦਰਦੀ ਹੁੰਦੀ ਹੈ ਖਾੜਕੂ ਜਥੇਬੰਦੀਆਂ ਜਾਂ ਖਾੜਕੂਆਂ ਦਾ ਸਮਰਥਨ ਉਹ ਖੁੱਲ੍ਹ ਕੇ ਵੀ ਕਰਦੇ ਹੁੰਦੇ ਨੇ ਸਿੱਧੇ ਤਰੀਕੇ ਨਾਲ ਵੀ ਕਰਦੇ ਨੇ ਤੇ ਅਸਿੱਧੇ ਤਰੀਕੇ ਨਾਲ ਵੀ ਕਰਦੇ ਨੇ ਬਤੌਰ ਇੱਕ ਮੈਂਬਰ ਪਾਰਲੀਮੈਂਟ ਉਹਨਾਂ ਨੇ ਆਪਣੇ ਹਰ ਇਲਾਕੇ ਦੇ ਵਿੱਚ ਜਿੱਥੇ ਵੀ ਕੋਈ ਵਧੀਕੀ ਹੋ ਰਹੀ ਹੁੰਦੀ ਹੈ ਉੱਥੇ ਜਾਣਾ ਵੀ ਹੁੰਦਾ ਹੈ ਸੋ ਇਹ ਤਮਾਮ ਗੱਲਾਂ ਬਾਤਾਂ ਜਦੋਂ ਸਮਰਾਲੇ ਦੇ ਵਿੱਚ ਸੁਮੇਰ ਸਿੰਘ ਸੈਣੀ ਨਾਲ ਸਿੱਧੀ ਟਿਫ ਹੁੰਦੀ ਹੈ ਜਟਾਣਾ ਦੇ ਵਿੱਚ ਉਹਨਾਂ ਦਾ ਜਾਣਾ ਹੁੰਦਾ ਹੈ ਤੇ ਉਸ ਤੋਂ ਪਹਿਲਾਂ ਵੀ ਕਈ ਸੀ ਕਈ ਘਟਨਾਵਾਂ ਹੋਈਆਂ ਹੁੰਦੀਆਂ ਨੇ ਆਪਣੀ ਪੂਰੀ ਗੱਲਬਾਤ ਜਾਂ ਰਿਪੋਰਟ ਦੇ ਦੌਰਾਨ ਮੈਂ ਤੁਹਾਨੂੰ ਇਹ ਜ਼ਿਕਰ ਕਰਨਾ ਭੁੱਲ ਗਿਆ ਵੀ ਸਤੰਬਰ 1991 ਜਦੋਂ ਉਹਨਾਂ ਦੀ ਮੌਤ ਹੁੰਦੀ ਹੈ ਉਸ ਤੋਂ ਕੁਝ ਮਹੀਨੇ ਪਹਿਲਾਂ ਬਿਮਲ ਕੌਰ ਖਾਲਸਾ ਵਿਦੇਸ਼ਾਂ ਦੇ ਦੌਰੇ ਉੱਤੇ ਜਾਂਦੇ ਨੇ ਜਿਸ ਵਿੱਚ ਕਿ ਉਹ ਅਮਰੀਕਾ ਜਾਂਦੇ ਨੇ ਅਮਰੀਕਾ ਦੇ ਵਿੱਚ ਸੰਗਤਾਂ ਵੱਲੋਂ ਉਹਨਾਂ ਦਾ ਬਹੁਤ ਵੱਡਾ ਪੱਧਰ ਦਾ ਸਵਾਗਤ ਕੀਤਾ ਜਾਂਦਾ ਹੈ ਬੇਨ ਸਿੰਘ ਦੀ ਵਿਧਵਾ ਜਾਂ ਬੇਨ ਸਿੰਘ ਜਿਸ ਨੂੰ ਕਿ ਖੁਦ ਇੱਕ ਸ਼ਹੀਦ ਮੰਨਿਆ ਜਾ ਰਿਹਾ ਹੁੰਦਾ ਹੈ ਇੰਦਰਾ ਗਾਂਧੀ ਦਾ ਜੋ ਅਸੈਸਨ ਹੁੰਦਾ ਹੈ ਉਸ ਦੀ ਜਿਹੜੀ ਵਿਧਵਾ ਨੂੰ ਬਹੁਤ ਮਾਨ ਸਨਮਾਨ ਦਿੱਤਾ ਜਾਂਦਾ ਕਿਉਂਕਿ ਹੁਣ ਤੱਕ ਉਹ ਇੱਕ ਮੈਂਬਰ ਪਾਰਲੀਮੈਂਟ ਵੀ ਬਣ ਚੁੱਕੇ ਹੁੰਦੇ ਨੇ ਸੋ ਬਿਮਲ ਕੌਰ ਖਾਲਸਾ ਦੀ ਜਿਹੜੀ ਫੇਰੀ ਹੁੰਦੀ ਹੈ ਅਮਰੀਕਾ ਦੀ ਉਹ ਬਹੁਤ ਹੀ ਕਾਮਯਾਬ ਰਹੀ ਹੁੰਦੀ ਹੈ ਤੇ ਅਮਰੀਕਾ ਦੇ ਵੀ ਸੰਗਤਾਂ ਨੇ ਉਹਨਾਂ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਹੁੰਦਾ ਹੈ ਸੋ ਉੱਥੋਂ ਉਹ ਜਦੋਂ ਵਾਪਸ ਆਉਂਦੇ ਨੇ ਤਾਂ ਉਹਨਾਂ ਦੇ ਘਰ ਦੇ ਵਿੱਚ ਇੱਕ ਜਦੋਂ ਐਸੇ ਮੌਕੇ ਆਉਂਦੇ ਨੇ ਜਦੋਂ ਚੋਰੀਆਂ ਵੀ ਹੋਈਆਂ ਤੇ ਜਦੋਂ ਚੋਰੀਆਂ ਹੁੰਦੀਆਂ ਨੇ ਤੇ ਉਹਨਾਂ ਦੇ ਘਰ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਲੁੱਟ ਹੈ ਉਸ ਨੂੰ ਵੀ ਅੰਜਾਮ ਦਿੱਤਾ ਗਿਆ ਸੋ ਇੱਕ ਮੈਂਬਰ ਪਾਰਲੀਮੈਂਟ ਦੇ ਘਰ ਦੇ ਵਿੱਚ ਚੋਰੀ ਹੋ ਰਹੀ ਸੀ ਤੇ ਜਿਹੜੇ ਲੋਕ ਬਾਹਰੋਂ ਆਉਂਦੇ ਨੇ ਜਾਂ ਜੋ ਵੀ ਲੋਕ ਇਸ ਨਾਲ ਵਾਰਦਾਤਾਂ ਨੂੰ ਸ਼ਰਾਰਤਾਂ ਦੇ ਰੂਪ ਵਿੱਚ ਜਾਂ ਫਿਰ ਉਹਨਾਂ ਲੋਕਾਂ ਜਾਂ ਅਫਸਰਾਂ ਦੇ ਇਸ਼ਾਰੇ ਤੇ ਇੱਕ ਮੈਂਬਰ ਪਾਰਲੀਮੈਂਟ ਨੂੰ ਜਾਂ ਇੱਕ ਮਹਿਲਾ ਨੂੰ ਖਰਾਬ ਕਰਨ ਦੇ ਪੱਖੋਂ ਇਹ ਸਭ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਉਹਨਾਂ ਦੇ ਪਿੱਛੇ ਕੌਣ ਸੀ ਇਸ ਚੀਜ਼ ਦੇ ਬਾਰੇ ਅੱਜ ਤੱਕ ਕੋਈ ਵੀ ਕੋਖ ਤੇ ਪੜਤਾਲ ਨਹੀਂ ਹੋ ਪਾਈ ਹੈ ਨਾ ਹੀ ਕੋਈ ਮੁਕੱਦਮੇਬਾਜ਼ੀ ਹੋ ਪਾਈ ਨਾ ਹੀ ਕੋਈ ਗੱਲਬਾਤ ਸਾਹਮਣੇ ਆ ਪਾਈ ਜਿਹੜਾ ਗਨਮੈਨ ਸੁਰੱਖਿਆ ਗਾਰਡ ਕਿ ਮੈਂ ਦੱਸਿਆ ਵੀ ਉਹ ਲਾਪਤਾ ਹੋ ਗਿਆ ਜਾਂ ਉਸ ਨੂੰ ਐਲੀਮੀਨੇਟ ਕਰਤਾ ਗਿਆ ਉਸ ਦੇ ਬਾਰੇ ਅੱਜ ਤੱਕ ਕੋਈ ਵੀ ਪੁਖਤਾ ਜਾਣਕਾਰੀ ਨਹੀਂ ਮਿਲ ਪਾਈ ਹੈ ਕੋਈ ਕੇਸ ਦਰਜ ਹੋਇਆ ਹੋਵੇ ਮਾਮਲੇ ਦੀ ਪੜਤਾਲ ਹੋਈ ਹੋਵੇ ਇਸ ਦਾ ਮੇਰੇ ਕੋਲ ਕੋਈ ਵੇਰਵਾ ਨਹੀਂ ਹੈ ਜੇ ਬਿਮਲ ਕੌਰ ਖਾਲਸਾ ਦੀ ਜਿਹੜੀ ਮੌਤ ਹੈ ਉਸ ਦੇ ਪਿੱਛੇ ਇੱਕ ਭੇਦ ਹੈ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਸੀ ਕਿਉਂਕਿ ਬਾਡੀ ਦਾ ਪੋਸਟਮਾਰਟਮ ਨਹੀਂ ਹੋ ਪਾਇਆ ਇਸ ਵਾਸਤੇ ਕੋਈ ਵੀ ਚੀਜ਼ ਡੈਫੀਨੇਟਿਵ ਤਰੀਕੇ ਨਾਲ ਨਹੀਂ ਦੱਸੀ ਜਾ ਸਕਦੀ ਕਹੀ ਜਾ ਸਕਦੀ ਕੋਈ ਵੀ ਐਸਾ ਦਾਅਵਾ ਨਹੀਂ ਟੋਕਿਆ ਜਾ ਸਕਦਾ ਲੇਕਿਨ ਇਹ ਤੈਅ ਹੈ ਕਿ ਬਿਮਲ ਕੌਰ ਖਾਲਸਾ ਦੀ ਮੌਤ ਇੱਕ ਸਾਧਾਰਨ ਮੌਤ ਨਹੀਂ ਆਕਦੀ ਹੋ ਸਕਦਾ ਵੀ ਅਸੀਂ ਜ਼ਿਆਦਾ ਹੀ ਇਸ ਪੂਰੇ ਮਾਮਲੇ ਦੇ ਵਿੱਚ ਸ਼ੱਕ ਕਰ ਰਹੇ ਹੋਈਏ ਲੇਕਿਨ ਉਹ ਦੌਰ ਸੀ ਆਪਾਂ ਸਮਝੀਏ ਵੀ ਜਦੋਂ ਪਰਿਵਾਰ ਦੇ ਜੀ ਚਾਹੁੰਦੇ ਸੀ ਪੋਸਟਮਾਰਟਮ ਕਰਾਓ ਤਾਂ ਵੀ ਪੋਸਟਮਾਰਟਮ ਨਹੀਂ ਕਰਵਾਏ ਗਏ ਇਹ ਜਾਣਕਾਰੀ ਮੈਨੂੰ ਬਹੁਤ ਹੀ ਅੰਦਰਲੇ ਸੂਤਰਾਂ ਵੱਲੋਂ ਮਿਲੀ ਹੈ ਕਿ ਉਹ ਜਿਹੜੀ ਵਾਸ਼ਿੰਗ ਮਸ਼ੀਨ ਦੇ ਨਾਲ ਕਰੰਟ ਲੱਗਣ ਦੀ ਜਿਹੜੀ ਪੂਰੀ ਘਟਨਾ ਸੀ ਉਹ ਇੱਕ ਨਾਰਮਲ ਤੇ ਸਾਧਾਰਨ ਤਰੀਕੇ ਨਾਲ ਘਟਨਾ ਨਹੀਂ ਹੋਈ ਇਹ ਮੰਨਿਆ ਜਾ ਰਿਹਾ ਹੈ ਇਹ ਗੱਲਬਾਤ ਸਹੀ ਹੈ ਕਿ ਮੌਤ ਜਿਹੜੀ ਸੀ ਉਹ ਕਰੰਟ ਲੱਗਣ ਨਾਲ ਹੀ ਹੋਈ ਲੇਕਿਨ ਕਰੰਟ ਕਿਵੇਂ ਲੱਗਿਆ ਉਸ ਨੂੰ ਕਿਵੇਂ ਮੈਨੇਜ ਕੀਤਾ ਗਿਆ ਉਸਦੇ ਕਨੈਕਸ਼ਨ ਨੂੰ ਕਿਵੇਂ ਮੈਨੇਜ ਕੀਤਾ ਗਿਆ ਇੱਕ ਬਹੁਤ ਵੱਡਾ ਰਾਜ਼ ਹੈ ਤੇ ਇਹਦੇ ਪਿੱਛੇ ਇੱਕ ਬਹੁਤ ਵੱਡੀ ਕਹਾਣੀ ਤੇ ਇੱਕ ਸਾਜਿਸ਼ ਤੇ ਸ਼ੜਯੰਤਰ ਵੀ ਹੋ ਸਕਦਾ ਹੈ ਲੇਕਿਨ ਕੌਣ ਲੋਕ ਇਹਦੇ ਪਿੱਛੇ ਹੈਗੇ ਨੇ ਇਹ ਚੀਜ਼ ਬਹੁਤ ਮੁਸ਼ਕਿਲ ਹੈ ਜਦ ਤੱਕ ਉਹ ਲੋਕ ਖੁਦ ਉੱਭਰ ਕੇ ਜਾਂ ਖੁਦ ਖੁੱਲ ਕੇ ਸਾਹਮਣੇ ਨਹੀਂ ਆਉਂਦੇ ਸੋ ਇਸ ਵਾਸਤੇ ਬੇਸ਼ੱਕ ਇੱਕ ਸੰਸਾ ਬਹੁਤ ਵੱਡਾ ਹੈ ਮੇਰੇ ਮਨ ਦੇ ਵਿੱਚ ਜ਼ਿਹਨ ਦੇ ਵਿੱਚ ਵੀ ਹੈ ਥੋੜੇ ਜ਼ਿਹਨ ਦੇ ਵਿੱਚ ਵੀ ਇਸ ਰਿਪੋਰਟ ਦੇਖਣ ਤੋਂ ਬਾਅਦ ਇਹ ਜਾਗੇਗਾ ਲੇਕਿਨ ਮੇਰੇ ਕੋਲ ਕੋਈ ਐਸਾ ਪੁਖਤਾ ਆਧਾਰ ਨਹੀਂ ਹੈ ਵੀ ਮੈਂ ਸਿੱਧੇ ਤਰੀਕੇ ਨਾਲ ਇਹ ਕਹਿ ਸਕਾਂ ਵੀ ਇਹ ਜਿਹੜੀ ਮੌਤ ਸੀ ਇਸ ਦੇ ਪਿੱਛੇ ਇੱਕ ਸਾਜਿਸ਼ ਕੀਤੀ ਗਈ ਤੇ ਇੱਕ ਮਰਡਰ ਸੀ ਜਿਸ ਨੂੰ ਕਿ ਪਲਾਨ ਕੀਤਾ ਗਿਆ ਕਿਉਂਕਿ ਬਾਡੀ ਦਾ ਪੋਸਟਮਾਰਟਮ ਨਹੀਂ ਹੋਇਆ ਸਾਡੇ ਕੋਲ ਬਹੁਤ ਐਸਾ ਇੰਪੋਰਟੈਂਟ ਜਿਹੜਾ ਐਵੀਡੈਂਸ ਜਾਂ ਸਬੂਤ ਹੁੰਦੇ ਨੇ ਉਹ ਲੂਜ਼ ਆਊਟ ਹੋ ਚੁੱਕੇ ਨੇ ਉਹ ਆਪਾਂ ਖੋ ਚੁੱਕੇ ਹਾਂ ਬਾਡੀ ਦੇ ਪੋਸਟਮਾਰਟਮ ਨਾ ਹੋਣ ਦੀ ਸਥਿਤੀ ਦੇ ਵਿੱਚ ਇੱਕ ਕਰੰਟ ਲੱਗਣ ਦੀ ਘਟਨਾ ਨੂੰ ਆਪਾਂ ਕਿਸ ਹੱਦ ਤੱਕ ਇੱਕ ਸਾਜਿਸ਼ ਜਾਂ ਸ਼ੜਯੰਤਰ ਮੰਨ ਸਕਦੇ ਹਾਂ ਇਸ ਉੱਤੇ ਸੰਸਾ ਹੈ ਲੇਕਿਨ ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਿਆ ਹੈ ਮੇਰੇ ਜ਼ਿਹਨ ਦੇ ਵਿੱਚ ਸਵਾਲ ਕੌਣ ਦਾ ਹੈ ਤੇ ਜੇ ਹੋਰ ਇਸ ਬਾਰੇ ਕੋਈ ਵੀ ਇਨਪੁੱਟ ਤੁਹਾਡੇ ਕੋਲ ਹੋਵੇ ਮੈਨੂੰ ਜ਼ਰੂਰ ਦੱਸਿਓ ਲੇਕਿਨ ਮੇਰੀ ਜਾਣਕਾਰੀ ਜਾਂ ਮੇਰੇ ਸੂਤਰ ਨੇ ਇਸ ਚੀਜ਼ ਦੀ ਤਸਦੀਕ ਕੀਤੀ ਹੈ ਕਿ ਇਹ ਜਿਹੜੀ ਮੌਤ ਸੀ ਇੱਕ ਨੈਚੁਰਲ ਜਾਂ ਕਰੰਟ ਲੱਗਣ ਕਾਰਨ ਮੌਤ ਤਾਂ ਸੀ ਲੇਕਿਨ ਇਸ ਦੇ ਪਿੱਛੇ ਇੱਕ ਸ਼ਰਾਰਤ ਵੀ ਸੀ ਉਹ ਸ਼ਰਾਰਤ ਕਿਹਨੇ ਕਰਾਈ ਇਹਦੇ ਉੱਤੇ ਇੱਕ ਵਾਈਲਡ ਗੈਸ ਵਰਕ ਹੋ ਸਕਦਾ ਹੈ ਲੇਕਿਨ ਪੁਖਤਾ ਤਰੀਕੇ ਨਾਲ ਇਸ

0: ਸਕਦੇ ਨਾਰਮਲ ਇਹ ਚੀਜ਼ਾਂ ਸੰਭਵ ਹੈ ਕਿ ਕਰੰਟ ਲੱਗ ਸਕਦਾ ਬੰਦੇ ਦੀ ਮੌਤ ਹੋ ਸਕਦੀ ਹੈ ਲੇਕਿਨ ਕੀ ਇਹਦੇ ਪਿੱਛੇ ਕੋਈ ਸਾਜ਼ਿਸ਼ ਸੀ ਇੱਕ ਪਰਿਵਾਰ ਦੇ ਜੀਆਂ ਨੂੰ ਵੀ ਕਲੈਰਿਟੀ ਦੇ ਨਾਲ ਨਹੀਂ ਪਤਾ ਕਿਉਂਕਿ ਜੇ ਉਸ ਵਕਤ ਪੋਸਟਮਾਰਟਮ ਹੋਇਆ ਹੁੰਦਾ ਤਾਂ ਸ਼ਾਇਦ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਆਇਆ ਹੁੰਦਾ ਲੇਕਿਨ ਉਹ ਜਿਹੜੀ ਚੀਜ਼ ਹੈ ਉਹ ਬਹੁਤ ਇੰਪੋਰਟੈਂਟ ਟਾਈਮ ਕ੍ਰਿਟੀਕਲ ਐਵੀਡੈਂਸ ਹੈ ਉਹ ਆਪਾਂ ਲੂਜ਼ ਕਰ ਚੁੱਕੇ ਹਾਂ। ਬਹਰਹਾਲ ਇਸ ਰਿਪੋਰਟ ਦੇ ਵਿੱਚ ਅੱਜ ਇੰਨਾ ਕੀ ਸੀ ਇੱਕ ਨਵਾਂ ਚੈਪਟਰ ਮੈਂ ਫਰੋਲਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਵਿਮਲ ਕੌਰ ਖਾਲਸਾ ਜੋ ਕਿ ਵਿਮਲਾ ਦੇਵੀ ਹੋਇਆ ਕਰਦੀ ਸੀ ਇੱਕ ਹਿੰਦੂ ਪਰਿਵਾਰ ਚੋਂ ਸੀ ਜਿਸਨੇ ਇੱਕ ਸਿੱਖ ਬੇਅੰਤ ਸਿੰਘ ਦੇ ਨਾਲ ਸ਼ਾਦੀ ਕੀਤੀ ਤੇ ਇੰਦਰਾ ਗਾਂਧੀ ਨੂੰ ਅਸੈਸੀਨੇਟ ਕਰਨ ਤੋਂ ਕੁਝ ਦਿਨ ਪਹਿਲਾਂ ਤਕਰੀਬਨ 2 ਹਫ਼ਤੇ ਪਹਿਲਾਂ ਇਹ ਦੋਵਾਂ ਨੇ ਅੰਮ੍ਰਿਤ ਵੀ ਛਕਿਆ ਸੀ। ਇੱਕ ਬਹੁਤ ਹੀ ਉਤਾਰ ਚੜਾ ਭਰੀ ਮਹਿਲਾ ਦੀ ਜ਼ਿੰਦਗੀ ਸੀ ਜਿਸਨੇ ਕਿ ਬਾਅਦ ਦੇ ਵਿੱਚ ਆਪਣੇ ਪਤੀ ਦੀ ਲੈਗੇਸੀ ਨੂੰ ਅੱਗੇ ਤੋਰਿਆ। ਸੋ ਬਿਮਲ ਕੌਰ ਖਾਲਸਾ ਤੇ ਉਹਨਾਂ ਦਾ ਪਰਿਵਾਰ ਇੱਕ ਬਹੁਤ ਹੀ ਲਿਬਰਲ ਪਰਿਵਾਰ ਸੀ। ਅੰਮ੍ਰਿਤ ਪਤੀ ਪਤਨੀ ਨੇ ਬਹੁਤ ਲੇਟ ਸਟੇਜ ਤੇ ਜਾ ਕੇ ਛਕਿਆ। ਇਨਫੈਕਟ ਉਸ ਵਕਤ ਇੱਕ ਬਹੁਤ ਵੱਡਾ ਬਦਲਾਅ ਉਹਨਾਂ ਦੇ ਵਿੱਚ ਆ ਚੁੱਕਾ ਸੀ ਲੇਕਿਨ ਇੱਕ ਬਹੁਤ ਹੀ ਉਤਾਰ ਚੜਾਅ ਵਾਲੀ ਕਹਾਣੀ ਸੀ ਇਸ ਪਰਿਵਾਰ ਦੀ। ਕਿਤੇ ਨਾ ਕਿਤੇ ਜੇ ਬਿਮਲ ਕੌਰ ਖਾਲਸਾ ਉਹਨਾਂ ਦੇ ਨਾਲ ਕੋਈ ਵੀ ਜ਼ਿਆਦਤੀ ਹੋਈ ਹੈ ਉਹਨਾਂ ਦੀ ਮੌਤ ਜੇ ਨੈਚੁਰਲ ਜਾਂ ਇੱਕ ਐਕਸੀਡੈਂਟ ਦੇ ਰੂਪ ਵਿੱਚ ਨਹੀਂ ਹੈ, ਕਰੰਟ ਉਹਨਾਂ ਨੂੰ ਬਾਏ ਐਕਸੀਡੈਂਟ ਨਹੀਂ ਲੱਗਿਆ, ਬਾਏ ਡਿਜ਼ਾਈਨ ਲੱਗਿਆ ਜਾਂ ਬਾਏ ਕਿਸੇ ਸ਼ੜਯੰਤਰ ਦੇ ਕਾਰਨ ਜਾਂ ਕਿਸੇ ਸਾਜ਼ਿਸ਼ ਦੇ ਤਹਿਤ ਇਹ ਕੁਛ ਹੋਇਆ ਤਾਂ ਇਹ ਬਹੁਤ ਵੱਡੀ ਨਾਇਨਸਾਫੀ ਹੋਈ ਹੈ। ਸੋ ਇਹਦੇ ਉੱਤੇ ਜ਼ਿਆਦਾ ਅਸੀਂ ਵੀ ਕੁਛ ਕਰਨ ਦੀ ਸਥਿਤੀ ਵਿੱਚ ਨਹੀਂ ਹਾਂ। ਮੈਂ ਤਾਂ ਸਿਰਫ ਇਸ ਗੱਲਬਾਤ ਨੂੰ ਇੱਕ ਡੋਮੇਨ ਦੇ ਵਿੱਚ, ਪਬਲਿਕ ਡੋਮੇਨ ਦੇ ਵਿੱਚ ਲਿਆ ਸਕਦਾ ਸੀ ਜੋ ਵੀ ਸੰਸਥਾ ਮੇਰੇ ਜ਼ਿਹਨ ਦੇ ਵਿੱਚ ਆ, ਜੋ ਵੀ ਮੈਂ ਤੱਥ ਇਕੱਠੇ ਕੀਤੇ, ਜਿਹੜੀ ਕ੍ਰੋਨੋਲੋਜੀ ਹੈ ਜਿਹਨੂੰ ਇਵੈਂਟੋਲੋਜੀ ਆਪਾਂ ਕਹਿੰਦੇ ਹਾਂ ਉਹਨੂੰ ਮੈਂ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਕਈ ਘਟਨਾਵਾਂ ਉਹਨਾਂ ਦਿਨਾਂ ਵਿੱਚ ਬਿਲਕੁਲ ਬੈਕ ਟੂ ਬੈਕ ਹੋਈਆਂ। 29 ਅਗਸਤ ਨੂੰ ਸੁਮੇਰ ਸਿੰਘ ਸੈਣੀ ਉੱਤੇ ਬੰਬ ਫਿੱਟ ਕੀਤਾ ਜਾਂਦਾ ਹੈ, ਉਹਨਾਂ ਦੇ ਬਹੁਤ ਸੇ ਸਿਕਿਉਰਿਟੀ ਗਾਰਡ ਮਾਰੇ ਜਾਂਦੇ ਨੇ, ਉਹ ਵੀ ਫੱਟੜ ਹੋ ਜਾਂਦੇ ਨੇ। ਅਗਲੇ ਦਿਨ ਪੂਲਾ ਜਾ ਕੇ ਰੋਪੜ ਦੇ ਵਿੱਚ ਜਟਾਣਾ ਦੇ ਵਿੱਚ ਇੱਕ ਪਰਿਵਾਰ ਨੂੰ ਸਾੜਿਆ ਜਾਂਦਾ ਹੈਗਾ। ਫਿਰ ਗੁਰਜੰਟ ਸਿੰਘ ਰਾਜਸਥਾਨੀ ਬਿਮਲ ਕੌਰ ਖਾਲਸਾ ਦੇ ਘਰੋਂ ਘਰ ਦੇ ਬਾਹਰੋਂ ਢੇਰ ਕਰਤਾ ਜਾਂਦਾ, ਉਹ ਇੱਕ ਬੜਾ ਨੈਚੁਰਲ ਐਨਕਾਊਂਟਰ ਸੀ, ਉਹ ਕੋਈ ਖੁਫੀਆ ਜਾਣਕਾਰੀ ਕਿਸੇ ਕੋਲ ਨਹੀਂ ਸੀ। ਇੱਕ ਅਜੈਬ ਸਿੰਘ ਨਾਂ ਦੇ ਮੋਹਾਲੀ ਦੇ ਜਿਹੜੇ ਪੁਲਿਸ ਅਫਸਰ ਸਨ ਕਿਉਂਕਿ ਪੰਜਾਬ ਪੁਲਿਸ ਦਾ ਆਪਰੇਸ਼ਨ ਸੀ, ਉਹਨਾਂ ਵੱਲੋਂ ਰੂਟੀਨ ਗਸ਼ਤ ਦੇ ਦੌਰਾਨ ਜਾਂ ਪੈਟਰੋਲਿੰਗ ਦੇ ਦੌਰਾਨ ਗੁਰਜੰਟ ਸਿੰਘ ਰਾਜਸਥਾਨੀ ਖੁਦ ਉਹਨਾਂ ਤੋਂ ਡਰ ਕੇ ਭੱਜਣਾ ਸ਼ੁਰੂ ਹੋ ਗਿਆ ਸੀ, ਜਿਸ ਤੋਂ ਬਾਅਦ ਕਿ ਉਸਨੂੰ ਗੋਲੀ ਮਾਰ ਕੇ ਮਾਰਤਾ ਗਿਆ ਸੀ। ਤੇ ਉਸ ਤੋਂ ਬਾਅਦ ਜਿਹੜੀ ਘਟਨਾ ਹੁੰਦੀ ਹੈ ਉਹ ਬਿਮਲ ਕੌਰ ਖਾਲਸਾ ਉਹਨਾਂ ਦੀ ਜਿਹੜੀ ਮੌਤ 2 ਸਤੰਬਰ 1991 ਨੂੰ ਹੁੰਦੀ ਹੈ। ਉਸ ਤੋਂ 2 ਦਿਨ ਬਾਅਦ ਜਿਹੜੇ ਜਟਾਣਾ ਤੇ ਚੰਨਾ ਦੋ ਬੱਬਰ ਜੋ ਉਹਨਾਂ ਨੂੰ ਮੰਨਿਆ ਜਾ ਰਿਹਾ ਹੁੰਦਾ ਵੀ ਸੁਮੇਰ ਸਿੰਘ ਸੈਣੀ ਉੱਤੇ ਹਮਲਾ ਉਹਨਾਂ ਨੇ ਕੀਤਾ ਹੋ ਸਕਦਾ ਹੈ, ਉਹਨਾਂ ਨੂੰ ਵੀ ਮਾਰ ਮੁਕਾਇਆ ਜਾਂਦਾ, ਐਨਕਾਊਂਟਰ ਉਹਨਾਂ ਦਾ ਪਟਿਆਲੇ ਕਰਤਾ ਜਾਂਦਾ। ਸੋ 4 ਜਾਂ 5 ਦਿਨਾਂ ਵਿੱਚ ਬਹੁਤ ਵੱਡੀਆਂ ਵੱਡੀਆਂ ਘਟਨਾਵਾਂ ਹੁੰਦੀਆਂ ਨੇ ਜਿਨ੍ਹਾਂ ਵਿੱਚੋਂ ਬਿਮਲ ਕੌਰ ਖਾਲਸਾ ਦੀ ਜਿਹੜੀ ਮੌਤ ਹੈ ਉਸ ਉੱਤੇ ਜਿਹੜਾ ਭੇਦ ਹੈ ਉਹ ਬਰਕਰਾਰ ਦਾ ਬਰਕਰਾਰ ਹੈ। ਬਹਰਹਾਲ ਫਿਲਹਾਲ ਅੱਜ ਦੀ ਰਿਪੋਰਟ ਵਿੱਚ ਕਈ ਸਵਾਲਾਂ ਦੇ ਨਾਲ ਇਸ ਰਿਪੋਰਟ ਨੂੰ ਮੈਂ ਵਿਰਾਮ ਦੇ ਰਿਹਾ ਹਾਂ। ਆਉਣ ਵਾਲੇ ਸਮੇਂ ਵਿੱਚ ਆਪਾਂ ਕੋਕ ਕਰੀਏ, ਸਾਰੇ ਕਰੀਏ, ਤੁਸੀਂ ਵੀ ਕਰੋ, ਮੈਂ ਵੀ ਕਰਾਂ, ਜਿੰਨੀ ਮੈਂ ਤੋਂ ਹੋ ਸਕੀ ਮੈਂ ਕੀਤੀ ਤੇ ਮੈਂ ਤੁਹਾਡੇ ਸਾਹਮਣੇ ਇਹ ਸਾਰੀ ਗੱਲਾਂ ਬਾਤਾਂ ਲੈ ਕੇ ਆਇਆ।
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
1: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ, 587-832-1208।
2: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ, ਮੈਟਰਸ, ਸੋਫਾ ਸੈੱਟ, ਅਪਲਾਈਂਸਿਸ, ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ। ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ 4 ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸਨਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ। ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਜ਼ ਅਖਬਾਰ ਦੇ ਵਿੱਚ ਛਪਦੀਆਂ ਨੇ। ਪਤਾ ਹੈ 3451 ਸਨਰਿਜ ਵੇ, ਨਾਰਥ ਈਸਟ ਕੈਲਗਰੀ, ਫੋਨ ਨੰਬਰ

0: 4037266200 403-726-6200 ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
1: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
0: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
1: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
0: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
1: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
0: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 4036182112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
0: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਢਿਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿਲੋ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿਲੋ ਦਾ ਫੋਨ ਨੰਬਰ ਹੈ 403-616-2445 403-616-2445
6: ਓਹੋ ਅੱਜ ਫੇਰ ਨੀ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
3: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
1: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
3: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
2: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵਿੰਗ

0: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨ੍ਹਾਂ ਹੀ ਨਹੀਂ ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੇ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
2: ਲੈ ਵੇ ਜਿੰਦਰਾ ਮੈਲ ਆ ਮੇਰਾ ਭਤੀਜਾ ਆ ਮੇਰੀ ਭੈਣ ਦੀ ਕੁੜੀ ਤੇ ਆ ਮੇਰੀ ਭੂਆ ਦੀ ਨਨਾਣ ਦੀ ਕੁੜੀ ਹੈ
3: ਉਹ ਤੂੰ ਸਾਰਾ ਟੱਬਰ ਇਕੱਠਾ ਕਰੀ ਫਿਰਦਾ
4: ਉਹ ਭਾਜੀ ਇਹ ਅਸੀਂ ਨਹੀਂ JFS ਇਮੀਗ੍ਰੇਸ਼ਨ ਵਾਲਿਆਂ ਨੇ ਇਕੱਠਾ ਕਰਕੇ ਦਿੱਤਾ ਹੈ JFS ਇਮੀਗ੍ਰੇਸ਼ਨ ਫਾਰ ਸਟੱਡੀ ਪਰਮਿਟ ਵਰਕ ਪਰਮਿਟ ਸਪਾਂਸਰਸ਼ਿਪ LMIA ਪਰਮਨੈਂਟ ਰੈਜ਼ੀਡੈਂਸੀ ਜਾਂ ਰਿਫਿਊਜੀ ਐਂਡ ਅਪੀਲਸ ਕਾਲ 403-436-6000 ਔਰ 403-406-2004
5: The time is 6